0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001

0: ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
0: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 ਐਵੀਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
4: ਸਲਾਮ ਨਮਸਤੇ, ਸਤਿ ਸ਼੍ਰੀ ਅਕਾਲ ਆਜ਼ਾਦ ਯਾਲੀ ਮੁੰਡਾ, ਮੈਂ ਆਪਕੋ ਹੋਸਟ ਜਲਾਲ ਆਪਕੀ ਖਿਦਮਤ ਹਾਜ਼ਰ। ਆਪ ਸਭ ਸੁਣ ਰਹੇ ਕਾਫੀ ਜਲਾਲ ਔਨ ਰੇਡੀਓ ਸੁਸੰਗਮ 94.7 FM। ਅੱਜ ਹੀ ਵੈਨਸਡੇ ਦਾ ਦਿਨ ਹੈ, ਜੁਲਾਈ ਕੀ ਪਹਿਲੀ ਤਾਰੀਖ ਹੈ। ਤੋ ਆਪ ਸਭ ਕੋ ਹਮਾਰੀ ਪੂਰੀ ਟੀਮ ਕੀ ਤਰਫ ਸੇ ਹੈਪੀ ਕੈਨੇਡਾ, ਹੈਪੀ ਬਰਥਡੇ ਟੂ ਅਵਰ ਵੰਡਰਫੁਲ ਕੰਟਰੀ, ਐਕਚੁਅਲੀ 159th ਬਰਥਡੇ ਟੂ ਅਵਰ ਬਿਊਟੀਫੁਲ ਕੰਟਰੀ। ਔਰ ਆਈ ਐਮ ਸ਼ੋਰ ਵੀ ਆਰ ਆਲ ਜੋ ਹੈ ਵੈਰੀ ਵੈਰੀ ਪ੍ਰਾਊਡ ਕਿ ਹਮ ਵੀ ਲਿਵ ਇਨ ਕੈਨੇਡਾ। ਇਟਸ ਬਲੈਸਿੰਗਸ ਟੂ ਬੀ ਇਨ ਕੈਨੇਡਾ ਐਂਡ ਇਨਸ਼ਾਅੱਲਾ whatever we do for the good for the Canadians and the country of Canada. Of course, husband Mahmood, mere paas yahan pe guest bhi maujood hai. Of course, aaj jo hai drama desk ke naam se jo hai hamara segment KWJ drama desk, uske bare mein baat karenge. Then we'll talk on Pakistani dramas, uske jo reviews hum denge from our side, good, bad. Aapko acha lage nahi lage, you can comment, you can send me a text as well, 587-899-4786. So first of all, my first guest, Salma ji, of course, everyone knows. Salma ji, welcome to the show.
5: Hi, थैंक यू जलाल. अभी मैं इस वक्त होस्ट की तरह नहीं आई,
4: गेस्ट की तरह आई हूँ.
5: और उम्मीद है आपको हमारा जो पिछले दो

0: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿਲਸ ਵੈਲਕਮ ਬੈਕ ਟੂ ਕਾਫੀ ਜਲਾਲ ਔਨ ਕੇਡਬਜੇ ਡਰਾਮਾ ਡੈਸ ਅੱਜ ਜੋ ਕਿ ਹਮ ਪਾਕਿਸਤਾਨੀ ਡਰਾਮਾਸ ਪਰ ਹਮ ਜੋ ਡਿਸਕਸ ਕਰਤੇ ਹੈ ਵਿਦ ਮਾਈ ਸਪੈਸ਼ਲ ਗੈਸਟ ਸਲਮਾਨ ਜੀ ਐਂਡ ਹੁਮੈਰ ਅਫਲਕ ਹੁਮੈਰ ਅਫਲਕ ਆਪਕੋ ਮੈਂ ਬਤਾ ਦੂੰ ਕਿ ਹਮਾਰਾ ਇੱਕ ਜੋ ਲਾਈਵ ਸ਼ੋ ਹੋਣੇ ਜਾ ਰਿਹਾ ਅਗਸਤ ਕੀ 7th ਕੋ ਫਿਰ ਰਫੀ ਕੇ ਨਾਮ ਸੇ ਐਜ਼ ਮੈਂ ਹਮਾਰੇ ਜ਼ਹੀਰ ਜਲਾਲ ਐਂਡ ਸਾਕਸ਼ੀ ਵਿਲ ਬੀ ਦਾ ਲਾਈਵ ਸਿੰਗਰ ਵਿਦ ਡਿਨਰ ਟਿਕਟਸ ਆਰ $30 and $50 ਫੋਰ ਦਾ ਵੀ ਆਈ ਪੀ ਔਰ ਇਹ ਜੋ ਮੇਰਾ ਕੋ ਪਤਾ ਨਹੀਂ ਕਿਸੀ ਨੇ ਮਨਾ ਕਿਆ ਹਮਾਰੇ ਸ਼ੋਜ਼ ਮੈਂ ਆਨੇ ਕੇ ਲੀਏ ਨਹੀਂ ਮੈਂ ਆਪ ਹਰ ਜਗ੍ਹਾ ਦੇਖਤਾ ਹੂੰ ਐਕਸੈਪਟ ਲਾਈਕ ਆਵਰ ਸ਼ੋਜ਼
3: ਨਹੀਂ
2: ਅਗਰ ਕਿਸੀ ਨੇ ਮਨਾ ਕਿਆ ਤੋ ਨਹੀਂ ਤੋ ਹਮਕੋ ਹਮ ਬੈਨ ਕਰ ਦੇ ਗੈਲਰੀ ਮੈਂ
3: ਕਮਾਲ
2: ਕਰ ਦਿਆ ਆਪਨੇ ਨਹੀਂ ਜ਼ਾਰ ਵੀ ਕਭੀ ਬਿਜ਼ੀ ਹੋ ਜਾਤੇ ਕਭੀ
3: ਤਬੀਅਤ
2: ਖਰਾਬ ਹੋ ਜਾਤੀ ਪਿਛਲੇ 5
3: ਸਾਲ ਸੇ ਬਿਜ਼ੀ ਚੱਲ ਰਹੀ ਹੈ
2: ਹਮਾਰੇ ਸ਼ੋਜ਼ ਕੇ ਲੀਏ ਨਹੀਂ
3: ਮੈਂ ਆਈ ਹੂੰ ਆਪਕੇ ਲਾਈਵ ਇਸ ਵਾਲੀ ਮੈਂ ਮੈਂਨੇ ਆਨਾ ਥਾ ਜੋ ਵੋ ਮੁਝਸੇ
2: ਮਿਸ ਹੋ ਗਿਆ ਵੋ ਡੇਟ ਵਾਲਾ ਹਮਾਰਾ ਵਰਡ ਪਾਰਟਨਰਸ਼ਿਪ ਹੋ ਗਿਆ ਇਟਸ ਯਾ ਇਟਸ ਐਟ ਦ ਬਟ ਕੜਾ ਹੀ ਰੈਸਟੋਰੈਂਟ ਔਰ ਜੋ ਕਿ ਜੋ ਹੈ ਟਿਕਟਸ ਓਨਲੀ $30 and $50 ਇਨਕਲੂਡਿੰਗ ਡਿਨਰ
3: ਐਸ ਵੈਲ
2: ਨਹੀਂ ਤਾਂ ਸਲਮਾ ਜੀ ਕਹੋਗੇ ਮੈਂ ਤਾਂ
4: ਹੋਤੀ ਹੂੰ ਹਮੇਸ਼ਾ ਔਰ ਵੋ ਵੀ ਆਤੀ ਹੈ ਸ਼ਾਜ਼ੀਆ ਸੁਹੇਲ ਕਾਸ਼ਿਫ ਕਿਨ ਕੋ ਵੀ ਲਿਆ
2: ਹਾਂ ਸ਼ਾਜ਼ੀਆ ਵੀ ਆਤੀ
4: ਹੈ ਹਮ ਆਪਣੀ ਸਭ ਕੋ ਬੋਲਦੇ ਹਾਂ ਸਭ ਆ ਜਾਏਂਗੇ
2: Awesome. Thank you so much, everyone. Jo ki main dekh rahe hain, sun rahe hain. You know, actually, I should mention ke aaj jo hamara dost, bahut hi acche dost, Suhail Kashif ne, he released a new song. Aur Canada ka bahut hi pyara Suhail bhai. جو آپ کو بہت بہت مبارک ہو آف کورس وی ڈیڈ شیئر ایز ویل اگر آپ نے نہیں دیکھا ہے سو لک فار دی کینیڈا ڈے سانگ فرام دی سہیل کاشف اور آئی کین سینڈ یو ایز ویل اس کا لنک بھی ہے میرے پاس بہت ہی پیار انہوں نے بنایا اینڈ بہت محنت کی ہے دو مہینے بعد جو ہے ٹوک ٹو منتھس ٹو ڈو دا بیوٹیفل ویڈیو تو ان شاء اللہ ویل بی پلئنگ ان آور شوز ایز ویل تو لیٹس ٹاک اباؤٹ نیکسٹ ڈراما وچ ون وی آر گوئنگ گائز
4: We are going for Ek Mohabbat Aur.
2: Ek Mohabbat Aur. Let's do it.
3: Ek Mohabbat Aur. Haan ji, bilkul.
4: Chalo, tab shuru karo.
3: Fir start ho jati hai. Nahin, actually, achha hua ki hum Dr. Bahu pe pehle baat kar rahe the, kyunki I think ye thoda sa mujhe...
4: Thoda us taraf jayega. Haan,
3: kyunki, isliye kyunki ye bhi bahut ek feminist drama hai. I just call it that way. اور سب سے پہلے ایک تو میں کاسٹنگ کی بات کر لوں گی مجھے حاضر ضمیر ویسے ہی بہت اچھا لگتا ہے ایز این ایکٹر اور اس میں مجھے ان کی ایکٹنگ بہت اچھی لگ رہی ہے اور جو اگین جو انڈر ٹونز ہے یا جو سب پلاٹ ہے about you know women issues jo aur main kehti hu ki is pe baat karna zaruri hai kyunki pakistan mein auratein bahut safar kar rahi hain jaise aaj kal hum sun bhi rahe hain har dusre din koi na koi aisi news hai assault ki ya kuch bachiyan bhi so it's very disturbing so i think the more we talk about it less it is so i'm really happy کہ ہم دوبارہ سے یہ ڈرامہ اس میں بھی ہم نے ان ٹاپکس کے اوپر بات کی ہم بچوں کی اسالٹ پہ بات کر رہے ہیں ہاؤس ہیلپس کو جو چھوٹی بچیوں کو آپ شہر ماں باپ بھیج دیتے ہیں غربت کی وجہ سے اور پھر ان کے اوپر ان کو پتہ نہیں کہ بچے آگے کہاں چلی گئی ہیں ان کی بیٹیاں اس کے بارے میں بات کر رہے ہیں ہم جو ڈیورس اتنا بڑا سٹگما ہے ہماری سوسائٹی میں ہم اس کے بارے میں بات کریں گے کس طرح ایک عورت جس کا ڈیورس ہوا ہے اور اتنے ابیوسو ریلیشن شپ سے وہ باہر آئی اور اس کی ایک بچی ہے اینڈ شی از ڈن سی ایس ایس ناؤ شی از اسسٹنٹ کمشنر اور اس نے اپنے آپ کو پروف کیا لیکن پھر بھی کس طرح اس کی ماں بار بار اس کو پٹ ڈاؤن کرتی ہے رائٹ ایسا کہ شی از ناٹ ریئلی امپریسڈ کہ شی از اچیوڈ سو مچ اینڈ شی از آلویز ٹاکنگ اباؤٹ ہر فیلڈ میرج جو کہ بہت ہوتا ہے کیونکہ آئی تھنک کہیں نہ کہیں ہمارے معاشرے میں کسی بھی عورت یا آدمی کی بھی کامیابی جو ہے وہ اسی پہ کہ اس کی شادی چل رہی ہے یا نہیں
4: صحیح
3: بے شک اس

0: 94.7 FM रेडियो सुरसंगम हर हफ्ते 20 घंटे सुनो मंडे टू फ्राइडे शाम 4 टू 5 कुलदीप सिंह विचार चर्चा शाम 8 टू 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਹਾਂ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ

0: ਜਾਂ ਨਾ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
0: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨ੍ਹਾਂ ਹੀ ਨਹੀਂ ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ ਜੁਲਾਈ ਮਹੀਨੇ ਦਾ ਪਹਿਲਾ ਦਿਨ ਹੈ ਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
4: ਜੀ ਸ਼ੁਕਰੀਆ ਸਗਨ ਸਤਿ ਸ੍ਰੀ ਅਕਾਲ
0: ਪੰਨੂ ਸਾਹਿਬ ਕੱਲ ਆਪਾਂ ਗੱਲ ਕੀਤੀ ਸੀ ਕਿ ਬੀਬੀਆਂ ਬੜੀਆਂ ਖੁਸ਼ ਨੇ ਉਡੀਕਦੀਆਂ ਨੇ ਕਿ ਫੋਨ ਨੇ ਟੂੰ ਟੂੰ ਕਰਨੀ ਆ ਤੇ ਪੈਸੇ ਆਉਣੇ ਆ ਤੇ ਅੱਜ ਵੀ ਉਹ ਹੀ ਸਵਾਲ ਹੈ ਕਿ ਟੂੰ ਟੂੰ ਹੋਈ ਜੀ ਉਹਨਾਂ ਦੇ ਫੋਨਾਂ ਚ ਪੈਸੇ ਪਹੁੰਚੇ ਨੇ ਜੀ ਬੀਬੀਆਂ ਖੁਸ਼ ਨੇ
4: ਟੂੰ ਟੂੰ ਹੋਏ ਬਲਕਿ ਪਹੁੰਚ ਵੀ ਬੜੀ ਟਿਕਾਣੇ ਤੇ ਹੋਈ ਉਸ ਵਕਤ ਮੁੱਖ ਮੰਤਰੀ ਭਾਸ਼ਣ ਕਰਦਾ ਪਿਆ ਸੀ ਤੇ ਸਾਹਮਣੇ ਪੀੜਕਾ

0: ਕਾਫੀ ਸੀ ਆਦਮੀ ਵੀ ਸਨ ਔਰਤਾਂ ਵੀ ਸਨ ਔਰਤਾਂ ਤੁਹਾਨੂੰ ਪਤਾ ਹੀ ਇਹੋ ਜਿਹੇ ਸਮਾਗਮਾਂ ਚ ਇੱਕ ਪਾਸੇ ਬੈਠੀਆਂ ਹੁੰਦੀਆਂ ਮੁੱਖ ਮੰਤਰੀ ਦੇ ਭਾਸ਼ਣ ਚੱਲਦੇ ਚ ਇਕਦਮ ਰੌਲਾ ਪੈ ਗਿਆ ਟੋਂ ਟੋਂ ਟੋਂ ਸਾਰੇ ਫੋਨ ਟੱਕਣ ਲੱਗ ਪਏ ਔਰ ਸਾਰੀਆਂ ਵੇਖ ਕੇ ਇਕਦਮ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ ਸਾਰੀਆਂ ਆਪਣੇ ਉਹ ਮੈਸੇਜ ਖੋਲ ਕੇ ਅੱਗੋਂ ਉਹ ਕੈਮਰਿਆਂ ਨੂੰ ਵਿਖਾਉਣ ਲੱਗ ਪਿਆ ਮੇਰਾ ਵੀ ਆ ਗਿਆ ਦੂਜੀ ਆਖੇ ਮੇਰਾ ਵੀ ਆ ਗਿਆ ਤਿੰਨ ਹਜ਼ਾਰ ਮੇਰਾ ਵੀ ਆ ਗਿਆ ਉੱਥੇ ਇੱਕ ਦਾ ਵੀ ਹਲਚਲ ਮੱਚ ਗਈ ਪਹਿਲਾਂ ਤਾਂ ਲੋਕਾਂ ਸਮਝਿਆ ਕਿ ਔਰਤਾਂ ਸ਼ਾਇਦ ਉੱਠ ਕੇ ਮੁੱਖ ਮੰਤਰੀ ਦੇ ਖਿਲਾਫ਼ ਨਾਰੇ ਲਾਉਣ ਲੱਗੀਆਂ ਨੇ ਇੱਕਦਮ ਹੀ ਸਾਰੀਆਂ ਹੀ ਔਰਤਾਂ ਉੱਠ ਲੋਕੀਆਂ ਟੂ ਟੂ ਟੂ ਉਧਰ ਸਾਹਿਬ ਫੋਨ ਕੱਟਣ ਲੱਗ ਪਏ ਜਦੋਂ ਵੇਖਿਆ ਤੇ ਸਾਰੀਆਂ ਦੇ ਫੋਨਾਂ ਤੇ ਪੈਸੇ ਆਉਣ ਡੇ ਸੀ ਉਹ ਡਿੱਗਦੀਆਂ ਪਈਆਂ ਸੀ ਤੇ ਆਪੋ ਆਪਣੇ ਫੋਨ ਵੇਖ ਕੇ ਉਹ ਸਾਰੀਆਂ ਨਾਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ ਤੇ ਨਾਲੇ ਉਹਨਾਂ ਦੀਆਂ ਸਫੇਦਾਂ ਜਿਹੜੀਆਂ ਸੀ ਉਹ ਖੋਲ ਖੋਲ ਕੇ ਤੇ ਕੈਮਰੇ ਅੱਗੇ ਕਰਨਾ ਆਖੋ ਮੇਰੇ ਵੀ ਆ ਗਏ ਮੇਰੇ ਵੀ ਆ ਗਏ ਤੇ ਉਹ ਕੈਮਰਿਆਂ ਵਾਲੇ ਵੀ ਫਟਾਫਟ ਫੋਟੋ ਖਿੱਚੀ ਜਾਣ ਇਹ ਪਹਿਲੀ ਝਲਕ ਸੀ ਉਹਦੇ ਬਾਅਦ ਸਾਰੇ ਪੰਜਾਬ ਚੋਂ ਔਰਤਾਂ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਸਾਨੂੰ ਪੈਸੇ ਮਿਲ ਗਏ ਆ ਤੇ ਅਸੀਂ ਨਹੀਂ ਸੀ ਸਮਝਦੇ ਵੀ ਸੱਚਮੁੱਚ ਮਿਲ ਜਾਣਗੇ ਔਰ ਮਿਲੇ ਵੀ ਤਿੰਨ ਤਿੰਨ ਮਹੀਨਿਆਂ ਦੇ ਘੱਟੇ ਆ ਅਗਲਿਆਂ ਦਿਨ ਚ ਉਹ ਕਹਿੰਦੇ ਅਜੇ ਅਸੀਂ ਹੋਰ ਪਾ ਦਿੰਦੇ ਹਾਂ ਅੱਛਾ ਜਦੋਂ ਉਹਨੇ ਆਖਿਆ ਤਿੰਨ ਮਹੀਨਿਆਂ ਤੇ ਇਹ ਆ ਤੇ ਤਿੰਨ ਮਹੀਨਿਆਂ ਤੇ ਅਸੀਂ ਹੋਰ ਅਜੇ ਪਾ ਦੇਣੇ ਆ ਔਰਤਾਂ ਤਾਂ ਪੰਜਾਬ ਦੇ ਬਾਗੋ ਬਾਗ ਨੇ ਉਦਾਂ ਸਭੀ ਜਦੋਂ ਹਕੀਕੀ ਜ਼ਿੰਦਗੀ ਚਾਹੀਦਾ ਮੈਂ ਨਿੱਜੀ ਤੌਰ ਤੇ ਇਸ ਗੇੜ ਦੇ ਖਿਲਾਫ਼ ਆ ਮੈਂ ਤੁਹਾਨੂੰ ਪਤਾ ਪਹਿਲਾਂ ਵੀ ਕਹਿੰਦਾ ਰਿਹਾ ਕਿ ਜਿਹੜਾ ਭੁੱਖਾ ਉਹਨੂੰ ਤੇ ਤੁਸੀਂ ਬੁਰਕੀ ਦਿਓ ਉਹਨੂੰ ਤੁਸੀਂ ਰੋਟੀ ਦਿਓ ਐਵੇਂ ਥਾਂ ਥਾਂ ਤੇ ਸੜਕਾਂ ਤੇ ਲੰਗਰ ਲਾ ਕੇ ਤੇ ਜਿਹਨਾਂ ਨੇ ਪਹਿਲਾਂ ਖਾਧਾ ਉਹਨਾਂ ਨੂੰ ਘੇਰ ਘੇਰ ਕੇ ਖਵਾ ਕੇ ਤੇ ਲੰਗਰ ਖਰਾਬ ਨਾ ਕਰੋ ਲੰਗਰ ਦੀ ਤੌਹੀਨ ਕਰਦੇ ਲੋਕ ਬੇਇੱਜ਼ਤੀ ਕਰਦੇ ਆ ਲੈ ਲੈਂਦੇ ਆ ਦੋ ਬੁਰਕੀਆਂ ਖਾ ਕੇ ਅੱਗੇ ਜਾ ਕੇ ਸੜਕ ਤੇ ਸੁੱਟ ਦਿੰਦੇ ਆ ਉਹ ਚ ਬੇਇੱਜ਼ਤੀ ਕਿਹਦੀ ਹੁੰਦੀ ਹੈ ਉਹਦੀ ਕਦਰ ਨੀ ਪੈ ਰਹੀ ਅੱਛਾ ਗੁਰਬਾਣੀ ਚ ਵੀ ਆਉਂਦਾ ਬਿਨ ਗੁਣ ਗਾਹਕ ਬਿਨ ਗਾਹਕ ਗੁਣ ਵੇਚੀਏ ਤਾਂ ਸਹਿਗ ਹੋ ਜਾਏ ਜੇ ਗਾਹਕ ਨਾ ਹੋਵੇ ਤੇ ਗੁਣ ਵਧੋ ਵਧੀ ਵੇਚੀਏ ਤੇ ਉਹਦੀ ਕੋਈ ਕਦਰ ਨੀ ਪੈਂਦੀ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਜਿਸ ਤਰ੍ਹਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਇਹਦੇ ਨਾਲ ਹੁਣ ਮਿਸਾਲ ਦੇ ਤੌਰ ਤੇ ਇੱਕ ਇਹੋ ਜਿਹਾ ਕੇਸ ਹੈ ਜਿਹਦੀ ਬਹੁਤ ਚਰਚਾ ਪਹਿਲਾਂ ਹੋ ਚੁੱਕੀ ਹੁਣ ਫਿਰ ਚਰਚਾ ਚ ਆ ਗਿਆ ਤੇ ਉਹ ਸਰਦਾਰ ਜੀ ਆਪ ਕਿਸੇ ਸੀਨੀਅਰ ਸੈਕੰਡਰੀ ਸਕੂਲ ਚ ਪ੍ਰਿੰਸੀਪਲ ਨੇ ਉਹਨਾਂ ਦੀ ਪਤਨੀ ਕਿਸੇ ਦੂਸਰੇ ਸਕੂਲ ਚ ਲੈਕਚਰ ਆ ਦੋਵਾਂ ਜਣਾਂ ਦੀ ਤਨਖਾਹ ਰਲਾ ਕੇ 2.5 ਲੱਖ ਰੁਪਈਏ ਦੇ ਕਰੀਬ ਬਣਦੀ ਆ ਜਿਹਨਾਂ ਨੂੰ 2.5 ਲੱਖ ਰੁਪਇਆ ਮਹੀਨੇ ਦਾ ਬਣਦਾ ਉਹਨਾਂ ਦਾ ਪਿਛਲੇ ਸਾਲ ਰਾਸ਼ਨ ਕਾਰਡ ਫੜਿਆ ਗਿਆ ਉਹ ਕਾਰਡ ਜਿਹਦੇ ਉੱਤੇ ਗਰੀਬਾਂ ਨੂੰ ਸਸਤਾ ਰਾਸ਼ਨ ਮਿਲਦਾ ਕਿਉਂਕਿ ਕਹਿੰਦੇ ਜੀ ਇਹਨਾਂ ਦੇ ਘਰ ਵੀ ਟੱਕੀ ਚਿੜੀ ਪਈ ਇਹਨਾਂ ਨੂੰ ਕੀ ਲੋੜ ਹੈ ਕਿ ਇਹ ਸਸਤਾ ਰਾਸ਼ਨ ਗਰੀਬਾਂ ਵਾਲਾ ਲੈਣ ਵਾਸਤੇ ਜਾਂਦੇ ਨੇ ਆਪ ਤੇ ਦੋਵਾਂ ਦੀ ਲੜਾ ਕੇ 2.5 ਲੱਖ ਰੁਪਈਆ ਮਹੀਨੇ ਦੀ ਤਨਖਾਹ ਹੈ ਤੇ ਇੰਨੀਆਂ ਇੰਨੀਆਂ ਤਨਖਾਹਾਂ ਤੋਂ ਬਾਅਦ ਹੀ ਗੁਜ਼ਾਰਾ ਨਹੀਂ ਹੁੰਦਾ ਇਹ ਕੀ ਕਰਦੇ ਹੁਣ ਇਹੀ ਹਾਲਤ ਇਸ ਵੇਲੇ ਆ ਜਿਹਨਾਂ ਦੀਆਂ ਕੰਬਾਈਨਾਂ ਚੱਲਦੀਆਂ ਨੇ ਟਰੈਕਟਰ ਚੱਲਦੇ ਨੇ ਜਾਂ ਜਿਹਨਾਂ ਦੇ ਘਰ ਦੀ ਟਰਾਂਸਪੋਰਟ ਕੰਪਨੀ ਜਾਂ ਬੱਸਾਂ ਚੱਲਦੀਆਂ ਨੇ ਉਹਨਾਂ ਦੀਆਂ ਔਰਤਾਂ ਨੂੰ ਵੀ ਇਹ 1000 ਰੁਪਇਆ ਮਹੀਨਾ ਆਵੇ ਤੇ ਉਹ ਬੜੇ ਆਰਾਮ ਨਾਲ ਲੈ ਲੈਣ ਉਹਨਾਂ ਨੇ ਫਾਰਮ ਭਰੇ ਆ ਤਾਂ ਹੀ ਉਹਨਾਂ ਦੇ ਖਾਤੇ ਚ ਆਉਣ ਲੱਗੇ ਇਹ ਗੱਲ ਬੜੀ ਹਾਸੋਹੀਣੀ ਜਿਹੀ ਲੱਗਦੀ ਆ ਮੈਂ ਇਸ ਗੱਲ ਤੋਂ ਵੀ ਹੈਰਾਨ ਹੁੰਦਾ ਕਿ ਜਿਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਲਹਿਰ ਬਹਿ ਰਿਹਾ ਉਹਨਾਂ ਦੀਆਂ ਔਰਤਾਂ ਵੀ ਬੱਸ ਤੇ ਬਹਿੰਦੀਆਂ ਤੇ ਜਦੋਂ ਕੰਡਕਟਰ ਆਉਂਦਾ ਟਿਕਟ ਕੱਢਣ ਦੀ ਥਾਂ ਪੈਸੇ ਦੇਣ ਦੀ ਥਾਂ ਆਪਣੀ ਜੇਬ ਚੋਂ ਆਧਾਰ ਕੱਢ ਕੇ ਵਿਖਾਉਂਦੀਆਂ ਨੇ ਕਿ ਆਹ ਵੇਖੋ ਬਿਲਕੁਲ ਆਧਾਰ ਕਾਰਡ ਹੈਗਾ ਕਿਉਂਕਿ ਜਿਹੜੀ ਔਰਤ ਕੋਲ ਪੰਜਾਬ ਦਾ ਆਧਾਰ ਕਾਰਡ ਹੈ ਉਹਦਾ ਕਿਰਾਇਆ ਮਾਫ਼ ਹੈ ਤੇ ਜੇ ਕੰਡਕਟਰ ਨੂੰ ਪੁੱਛੇ ਕੋਈ ਕਿੰਨੀਆਂ ਕੁ ਸਵਾਰੀਆਂ ਉਹ ਕਹਿੰਦੇ ਸਵਾਰੀ ਦੇ ਵਿੱਚ ਕੋਈ ਨੀ ਦੋ ਸਵਾਰੀਆਂ ਇੱਕ ਪਾਸੇ ਬੈਠੀਆਂ ਬਾਕੀ ਤੇ ਆਧਾਰ ਕਾਰਡ ਹੀ ਚੱਲ ਰਿਹਾ ਪਿਆ ਇਹ ਇਹਦੀ ਬੇਇੱਜ਼ਤੀ ਆ ਤੇ ਬੇਇੱਜ਼ਤੀ ਉਹਨਾਂ ਦੀ ਹੁੰਦੀ ਹੈ ਜਿਹੜੀਆਂ ਥੋੜੇ ਬਹੁਤ ਕਿਰਾਏ ਦੇ ਪੈਸੇ ਬਚਾਉਣ ਵਾਸਤੇ ਇੱਦਾਂ ਕਰਦੀਆਂ ਚਲੋ ਕਿਰਾਏ ਦੇ ਪੈਸੇ ਵੀ ਮੰਨ ਲਿਆ ਕਿ ਜਿਹੜੀ ਕਦੇ ਨੌਕਰੀ ਕਰਨ ਜਾਂਦੀ ਆ ਜੇ ਰੋਜ਼ ਦਾ ਆਉਣ ਜਾਣ ਦਾ 100 ਲੱਖ ਦਾ ਹੋਵੇ ਤੇ ਮਹੀਨੇ ਦਾ 3000 ਬਚਾ ਲੂਗੀ ਇੱਥੇ 1000 ਰੁਪਇਆ ਲੈਣ ਵਾਸਤੇ ਜਿਸ ਤਰ੍ਹਾਂ ਪੜ੍ਹੇ ਲਿਖੇ ਪਰਿਵਾਰਾਂ ਨੇ ਖਾਂਦੇ ਪੀਂਦੇ ਪਰਿਵਾਰਾਂ ਨੇ ਔਰਤਾਂ ਨੇ ਫਾਰਮ ਭਰਦੇ 1000 ਰੁਪਇਆ ਮਹੀਨਾ ਮੈਨੂੰ ਵੀ ਮਿਲਣਾ ਉਹਨਾਂ ਦੀਆਂ ਆਪਣੀਆਂ ਲੋੜਾਂ ਨੇ ਉਹ ਕਹਿੰਦੀਆਂ ਜੀ ਪੈਸੇ ਦੀ ਤਨਖਾਹ ਆਉਂਦੀ ਆ ਜਾਂ ਹਸਪਤਾਲ ਪੜ੍ਹ ਲਈਦਾ ਜਾਂ ਸੱਸ ਪੜ੍ਹ ਲਈਦੀ ਸਾਡੇ ਕੋਲ ਕੀ ਰਹਿੰਦਾ ਚਲੋ ਆਹ ਜਿਹੜੇ 4 ਪੈਸੇ ਆਉਣਗੇ ਜਿਹਦੇ ਨਾਲ ਸਾਡਾ ਜੇਬ ਖਰਚ ਹੀ ਨਿਕਲੂਗਾ ਹੁਣ ਪਤਾ ਨੀ ਜੇਬ ਖਰਚ ਨਿਕਲਣਾ ਕਿ ਇਹ ਵੀ ਸੱਸ ਨੇ ਕਢਾ ਲਿਆ ਕਰਨੇ ਆ ਪਰ ਇਹ ਸਕੀਮਾਂ ਇਸ ਤਰ੍ਹਾਂ ਹੋਣਗੀਆਂ ਨਹੀਂ ਚਾਹੀਦੀਆਂ ਇੱਥੇ ਲੋੜਵੰਦਾਂ ਲਈ ਨੀ ਇੱਥੇ ਸਰਕਾਰ ਜੋ ਸਕੀਮ ਚੱਲ ਪਾਉਂਦੀ ਸਾਰੇ ਵਾਸਤੇ ਇੱਕ ਤਰ੍ਹਾਂ ਕੱਢਦੀ ਹੈ ਇਹ ਨਹੀਂ ਹੋਣਾ ਚਾਹੀਦਾ ਲੋੜਵੰਦਾਂ ਵਾਸਤੇ ਚਾਹੀਦੀਆਂ
1: ਜੀ ਪਰ ਸਭ ਕਾਂਗਰਸ ਦੀ ਜੇ ਗੱਲ ਕਰ ਲਈਏ ਤੇ ਲੀਡਰਸ਼ਿਪ ਦਾ ਜਿਹੜਾ ਸੰਕਟ ਆ ਉਹ ਵਾਹਵਾ ਚਿਰ ਦਾ ਪਿਆ ਹੋਇਆ ਸੀ ਵੀ ਪ੍ਰਧਾਨ ਕੌਣ ਬਣੂਗਾ ਰਾਜਾ ਵੜਿੰਗ ਨੂੰ ਲਾਹ ਦੇਣਾ ਚੰਨੀ ਨੇ ਬਣ ਜਾਣਾ ਖੋਰੇ ਰੰਧਾਵੇ ਨੇ ਬਣ ਜਾਣਾ ਪਰ ਉਹਨਾਂ ਨੇ ਤੋੜ ਲੱਭ ਲਿਆ ਜੀ ਉਹਨਾਂ ਦਾ ਟੋਟਿਆਂ ਚ ਵੰਡਤੀ ਲੀਡਰਸ਼ਿਪ ਸਾਰੇ ਹੀ ਖੁਸ਼ ਕਰਤੇ

0: या कि मैं देख दूं।
1: आनी ही है, कई दिन लगातार उत्ते मीटिंगां चलदियां रहियां, कदे इन्हां नूं सद लैंदे सी, कदे इन्हां नूं बोलदे सी, सारे खिजे पए सी, पर इन्हां चों किसे दी इह जुरत नहीं सी कि हाईकमान दे सामने मीटिंग ते जाण तों ना करके मीटिंगां ते जांदे सी, पर आपो अपनी थां ते हर कोई अड़िया पिया सी कि मैं फलाने दी चौधरी मंडी, मैं उहदे तों घट आ, कदे उह मेरे तों ज्यादा। इन्हां दी कांग्रेस दी प्रधानगी दा रेटका इदां दा सी कि सारे लोग कहिंदे सी इस वारी कांग्रेस के पक्ष में हवा बन सकती है, या घटो घट दूसरी पार्टी तो है टक्कर दे विच ते इन्हां ने रह इस करके जाना क्योंकि कांग्रेस पार्टी की लीडरशिप सारी इन्नी बुरी तरह आपस में पार्टी हुई है कि एक दूसरे हक मनाउण नूं भी तैयार नहीं ते हाथ मनाउण नूं भी तैयार नहीं, ते किस तरह आपस में मिलकर चलणगे। हुण उहदे ते कुछ मीटिंगां होईयां पंजाब दे विच, उहनां दे जिहड़ा केंद्र वल्लों इंचार्ज सी उहने आके मीटिंग कराई, ਉਹ ਮੀਟਿੰਗ ਚੱਲਦੀ ਦੇ ਵਿੱਚ ਹੀ ਇੱਕ ਜਣੇ ਨੇ ਰੌਲਾ ਪਾਤਾ ਕਿ ਸਾਡੇ ਦਲਿਤਾਂ ਨਾਲ ਧੱਕਾ ਹੁੰਦਾ, ਗਾਨਾ ਵੀ ਉੱਚ ਜਾਤੀ ਚੋਂ, ਫਲਾਨਾ ਵੀ ਉੱਚ ਜਾਤੀ ਚੋਂ, ਉਹਨੇ ਸਾਰੇ ਗਣਾ ਕੇ ਤੇ ਅਖੀਰ ਤੇ ਜਾ ਕੇ ਆਖਿਆ ਸਾਨੂੰ ਦਲਿਤਾਂ ਨੂੰ ਦਿੱਤਾ ਕੀ ਆ। ਜਦੋਂ ਉਹ ਬੋਲ ਕੇ ਹੱਸਿਆ ਉਹਦੇ ਮਗਰੇ ਮਗਰ ਇੱਕ ਦਲਿਤ ਲੀਡਰ ਉੱਠ ਪਿਆ, ਉਹਨੇ ਪਹਿਲਾ ਸਵਾਲ ਤਾਂ ਇਹ ਖੜਾ ਕੀਤਾ ਕਿ ਸਾਨੂੰ ਦਲਿਤਾਂ ਨੂੰ ਜਿੰਨਾ ਕੁਝ ਕਾਂਗਰਸ ਨੇ ਦਿੱਤਾ ਹੋਰ ਕਿਸੇ ਨੇ ਦਿੱਤਾ ਹੀ ਨਹੀਂ, ਤੇ ਦੂਸਰਾ ਮੁੱਦਾ ਉਹਨੇ ਪਲੇ ਕਰਤਾ ਕਿ ਦਲਿਤਾਂ ਵਿੱਚੋਂ ਵੀ ਮਹਾਂ ਦਲਿਤ ਹੁੰਦੇ ਆ, ਤੁਸੀਂ ਤਾਂ ਜਿਹੜੇ ਸਵਾਲ ਉਠਾਉਣ ਵਾਲੇ ਆ ਤੁਸੀਂ ਦਲਿਤਾਂ ਦੇ ਵਿੱਚੋਂ ਅਪਰ ਕਾਸਟ ਦਲਿਤ ਆ, ਕਿਉਂਕਿ ਦਲਿਤ ਵਿੱਚ ਵੀ ਸਾਰੇ ਦਲਿਤ ਇੱਕੋ ਨਹੀਂ, ਜਿਹੜੇ ਸ਼ਡਿਊਲ ਕਾਸਟ ਨੇ ਇਹਨਾਂ ਦੇ ਵਿੱਚ ਵੀ ਕੁਝ ਜਾਤਾਂ ਆਪਣੇ ਆਪ ਨੂੰ ਦੂਸਰਿਆਂ ਤੋਂ ਉੱਚੀਆਂ ਗਿਣਦੀਆਂ। ਉਹ ਕਹਿੰਦਾ ਤੁਹਾਨੂੰ ਤਾਂ ਸਾਰੇ ਉਹਦੇ ਜਿਹੜੇ ਦਲਿਤਾਂ ਦੇ ਰਿਜ਼ਰਵੇਸ਼ਨ ਕੋਟੇ ਦੇ ਉਹ ਤੇ ਸਾਰੇ ਤੁਹਾਨੂੰ ਮਿਲ ਗਏ, ਸਾਨੂੰ ਕੀ ਮਿਲਿਆ। ਉਹ ਇੱਕ ਕਿਸਮ ਦਾ ਰੇੜਕਾ ਪੈ ਗਿਆ ਇਸ ਕਰਕੇ ਕਿ ਸ਼ਡਿਊਲਡ ਕਾਸਟ ਦੀ ਰਿਜ਼ਰਵੇਸ਼ਨ ਦੇ ਵਿੱਚੋਂ ਵੀ ਇੱਕ ਹੁਣ ਹੋਰ ਰਿਜ਼ਰਵੇਸ਼ਨ ਚਾਹੀਦੀ ਹੈ ਕਿ ਸ਼ਡਿਊਲਡ ਕਾਸਟ ਅਪਰ ਸ਼ਡਿਊਲਡ ਕਾਸਟ ਲੋਅਰ, ਇਹਦੇ ਉੱਤੇ ਵੀ ਰੇੜਕਾ ਪੈ ਗਿਆ ਸੀ। ਇਹ ਸਾਰੇ ਤਮਾਸ਼ੇ ਕਾਂਗਰਸ ਪਾਰਟੀ ਦੇ ਅੰਦਰ ਹੀ ਹੁੰਦੇ ਰਹੇ। ਉਹਦੇ ਬਾਅਦ ਫਿਰ ਸਵਾਲ ਆ ਗਿਆ ਸੀ ਕਿ ਲੀਡਰਸ਼ਿਪ ਹੁਣ ਕਿਹਦੇ ਕੋਲ ਰਹੋ, ਕਿਹਨੂੰ ਮੰਨੋ ਜਾਂ ਮੰਨਿਆ ਜਾਓ, ਕਿਹਨੂੰ ਨਹੀਂ ਮੰਨਿਆ ਜਾਓ। ਉਹ ਜਦੋਂ ਦਿੱਲੀ ਚ ਵੀ ਮੀਟਿੰਗਾਂ ਹੁੰਦੀਆਂ ਸੀ, ਇੱਕ ਦਿਨ ਪਤਾ ਲੱਗਾ ਕਿ ਇੱਕ ਸ਼ਡਿਊਲਡ ਕਾਸਟ ਲੀਡਰ ਸੀ ਜਿਹੜਾ ਮੀਟਿੰਗ ਚੋਂ ਉੱਠ ਕੇ ਨਾਰਾਜ਼ ਹੋ ਕੇ ਆ ਗਿਆ, ਮੈਂ ਨੀ ਬਹਿਣਾ, ਮੈਂ ਚੱਲਿਆ। ਦੂਸਰਿਆਂ ਸਾਰਿਆਂ ਮਨਾਇਆ ਪਰ ਉਹ ਮੰਨਿਆ ਨੀ। ਦੂਸਰੀ ਵਾਰੀ ਮੀਟਿੰਗ ਰੱਖੀ ਤੇ ਫਿਰ ਉਹ ਉੱਥੇ ਬੈਠਾ ਰਿਹਾ ਤੇ ਇੱਕ ਉੱਚ ਜਾਤੀ ਦਾ ਲੀਡਰ ਸੀ ਜਿਹੜਾ ਉਹ ਕਾਫੀ ਵੱਡੇ ਅਹੁਦੇ ਉੱਤੇ ਸੀ, ਉਹ ਆ ਗਿਆ ਇਸ ਗੱਲ ਤੋਂ ਕਿ ਮੈਂ ਨੀ ਯਾਰ ਰੌਲਾ ਸੁਣਨਾ, ਹਰ ਵਾਰੀ ਪਾ ਕੇ ਬਹਿ ਜਾਂਦੇ ਆ। ਲੀਡਰਸ਼ਿਪ ਹਰ ਵਾਰੀ ਸਫਾਈਆਂ ਦਿੰਦੇ ਨੇ ਜੀ, ਕੋਈ ਨੀ ਰੁਸ ਕੇ ਗਿਆ, ਰੁਸਣ ਵਾਲੀ ਗੱਲ ਕੋਈ ਨੀ ਜੀ, ਓਦਾਂ ਉਹਨਾਂ ਨੂੰ ਕੰਮ ਸੀ ਤਾਂ ਗਏ, ਇੱਦਾਂ ਕਰਦੇ ਰਹੇ, ਪਰ ਉਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਸੀ ਪੈ ਰਿਹਾ। ਹੁਣ ਹਾਲਤ ਇਹ ਬਣੀ ਹੈ ਕਿ ਆਖਿਰ ਨੂੰ ਕਾਂਗਰਸ ਪਾਰਟੀ ਨੇ ਇੱਕ ਫਾਰਮੂਲਾ ਕੱਢਿਆ, ਉਸ ਫਾਰਮੂਲੇ ਦੇ ਤਹਿਤ ਉਹਨਾਂ ਨੇ ਸਾਰਿਆਂ ਨੂੰ ਇੱਕ ਇੱਕ ਦੋ ਦੋ ਅਹੁਦੇ ਵੰਡ ਦਿੱਤੇ, ਚੌਧਰ ਵੰਡ ਦਿੱਤੀ, ਜਿਹੜੀ ਉਹ ਲਿਸਟਡ ਚੌਧਰ ਵੰਡੀ ਗਈ ਉਹਦੇ ਵਿੱਚ ਪ੍ਰਧਾਨਤਾ ਉਹਨਾਂ ਨੇ ਕਹਿ ਦਿੱਤਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੈ ਤੇ ਉਹੀ ਰਹੂਗਾ, ਉਹਦੇ ਵਿੱਚ ਅਸੀਂ ਚੇਂਜ ਨਹੀਂ ਕਰਨੀ। ਦੂਸਰਾ ਉਹਨਾਂ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਸਿੰਘ ਬਾਜਵਾ ਹੁਣ ਤੱਕ ਠੀਕ ਚੱਲਦਾ, ਉਸੇ ਨੂੰ ਅਸੀਂ ਚਲਾਉਣਾ। ਹਾਲਾਂਕਿ ਬਾਜਵੇ ਦੇ ਅੰਦਰ ਕਈ ਕਿਸਮ ਦੇ ਕਾਂਗਰਸ ਪਾਰਟੀ ਚ ਬਾਜਵੇ ਦੇ ਬਾਰੇ ਵਿਰੋਧ ਵੀ ਚੱਲਦੇ ਸੀ ਤੇ ਵਿਰੋਧ ਰਾਜੇ ਵੜਿੰਗ ਦੇ ਬਾਰੇ ਵੀ ਚੱਲਦੇ ਸੀ। ਜਿਹੜਾ ਬੰਦਾ ਬਹੁਤ ਵੱਡਾ ਖਾਹਿਸ਼ਮੰਦ ਮੰਨਿਆ ਜਾਂਦਾ ਸੀ ਕਿ ਇਹ ਪ੍ਰਧਾਨ ਬਣੇ ਬਗੈਰ ਨੇ ਮਰਨਾ ਨੀ, ਉਹਨੂੰ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਨੇ ਆਖਿਆ ਕਿ ਜਿਹੜੀ ਚੋਣ ਕਮੇਟੀ ਹੈ ਕਾਂਗਰਸ ਦੀ, ਇਲੈਕਸ਼ਨ ਕਮੇਟੀ, ਉਸ ਕੰਪੇਨ ਕਮੇਟੀ ਦਾ ਇਹਨੂੰ ਚੇਅਰਮੈਨ ਬਣਾ ਦਿੰਦੇ। ਇਹੀ ਗੱਲ ਜਿਹੜੀ ਆ ਉੱਥੇ ਅੱਗੇ ਹਿਮਾਚਲ ਪ੍ਰਦੇਸ਼ ਚ ਹੋਈ ਸੀ ਕਿ ਇਲੈਕਸ਼ਨ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਸੁਖਵਿੰਦਰ ਸੁੱਖੂ ਨੂੰ, ਜਿਹੜਾ ਅੱਜ ਕੱਲ ਮੁੱਖ ਮੰਤਰੀ ਆ, ਕਿਉਂਕਿ ਜਦੋਂ ਪਾਰਟੀ ਜਿੱਤ ਗਈ ਤੇ ਸਾਰਿਆਂ ਨੇ ਆਖਿਆ ਜੀ ਕੰਪੇਨ ਇਹਨੇ ਚੰਗੀ ਚਲਾਈ, ਇਸੇ ਨੂੰ ਮੁੱਖ ਮੰਤਰੀ ਬਣਾ ਦਿਓ। ਚਰਨਜੀਤ ਸਿੰਘ ਚੰਨੀ ਖੁਸ਼ ਹੈ ਕਿ ਮੈਂ ਕੰਪੇਨ ਕਮੇਟੀ ਦਾ ਚੇਅਰਮੈਨ ਆ। ਉਹਦੇ ਨਾਲ ਜਿਹੜੇ ਤਿੰਨ ਜਣੇ ਲਾਏ ਆ ਉਹ ਤਿੰਨੇ ਇਹੋ ਜਿਹੇ ਆ ਜਿਹਨਾਂ ਨੇ ਕੰਪੇਨ ਕਮੇਟੀ ਚੱਲਣ ਨਹੀਂ ਦੇਣੀ। ਕਮਾਲ ਦੀ ਗੱਲ ਵੇਖੋ ਕਿ ਇਸ ਕੰਪੇਨ ਕਮੇਟੀ ਦੇ ਵਿੱਚ ਇੱਕ ਲਾਇਆ ਸੁਖਪਾਲ ਸਿੰਘ ਖਹਿਰਾ, ਜਿਹੜਾ ਆਪਣੇ ਆਪ ਨੂੰ ਸਭ ਤੋਂ ਸੁਪਰ ਲੀਡਰ ਮੰਨਦਾ, ਦੂਸਰਾ ਲਾਇਆ ਰਾਣਾ ਗੁਰਜੀਤ ਸਿੰਘ। ਇਹਨਾਂ ਦੋਵਾਂ ਦੀ ਆਪੋ ਚ ਬਣਦੀ ਨੀ ਤੇ ਕਦੇ ਇਕੱਠੇ ਬੈਠਣ ਨੂੰ ਤਿਆਰ ਨੀ ਗੇ। ਇਹ ਤਾਂ ਜਦੋਂ ਵੇਖੋ ਇੱਕ ਦੂਜੇ ਖਿਲਾਫ ਬੋਲਦੇ ਆ, ਇਹ ਦੋਵੇਂ ਇਕੱਠੇ ਕਰਤੇ। ਤੀਸਰਾ ਲਾਤਾ ਉਹ ਜਿਹੜਾ ਉੱਥੋਂ ਪਟਿਆਲੇ ਵਾਲਾ ਡਾਕਟਰ ਗਾਂਧੀ, ਧਰਮਵੀਰ ਗਾਂਧੀ, ਉਹ ਪੁਰਾਣਾ ਕਾਮਰੇਡਾਂ ਚ ਆਇਆ, ਫਿਰ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ, ਉਹਦੇ ਤੋਂ ਹੁਣ ਕਾਂਗਰਸ ਵਿੱਚ ਆਇਆ ਘੁੰਮਦਾ ਘੁੰਮਦਾ, ਵਿੱਚੋਂ ਇੱਕ ਵਾਰੀ ਉਹਨੇ ਕਰੇ ਨੇ ਆਪਣੀ ਪਾਰਟੀ ਬਣਾ ਲਈ ਸੀ, ਉਹ ਸਮਝਦਾ ਮੈਂ ਸਾਰਿਆਂ ਤੋਂ ਵੱਡਾ। ਜਿਹੜੇ ਤਿੰਨ ਨਾਲ ਡਿਪਟੀ ਚੇਅਰਮੈਨ ਲਾਤੇ ਆ, ਇਹਨਾਂ ਤਿੰਨਾਂ ਨੇ ਆਪੋ ਚ ਇਕੱਠੇ ਨੀ ਹੋਣਾ ਤੇ ਚਰਨਜੀਤ ਸਿੰਘ ਚੰਨੀ ਨੂੰ ਚੱਲਣ ਕੌਣ ਦੇਵੇਗਾ। ਅੱਗੋਂ ਫਿਰ ਇਹ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਇਹਨਾਂ ਨੇ ਤਿੰਨ ਜਣੇ ਵਰਕਿੰਗ ਪ੍ਰੈਜੀਡੈਂਟ ਲਾਤੇ। ਜਦੋਂ ਪ੍ਰੈਜੀਡੈਂਟ ਵਰਕਿੰਗ ਪ੍ਰੈਜੀਡੈਂਟ ਦੀ ਕੀ ਲੋੜ ਆ ਪਤਾ ਨੀ। ਉਹਨਾਂ ਚੋਂ ਇੱਕ ਤਾਂ ਬਡਾਲੇ ਵਾਲਾ ਸਾਬਕਾ ਮੰਤਰੀ ਸਰਦੂਲ

0: ਸਿੰਘ ਦਾ ਪੁੱਤਰ ਸਰਪਿੰਦਰ ਡੈਨੀ ਉਹ ਇੱਕ ਵਾਰੀ ਐਮ ਐਲ ਰਹਿ ਚੁੱਕਾ ਉਹਨੂੰ ਬਣਾ ਦਿੱਤਾ। ਇੱਕ ਡਾਕਟਰ ਰਾਜ ਕੁਮਾਰ ਵੇਰਕਾ ਇਹ ਅੱਗੇ ਪਾਰਲੀਮੈਂਟਰੀ ਸੈਕਟਰੀ ਰਹਿ ਚੁੱਕਾ, ਦੋ ਜਾਂ ਤਿੰਨ ਵਾਰ ਸ਼ਾਇਦ ਐਮ ਐਲ ਏ ਰਹਿ ਚੁੱਕਾ। ਜਿਹੜਾ ਤੀਸਰਾ ਉਹ ਸੰਗਤ ਸਿੰਘ ਗਿਲਜੀਆ ਇਹ ਉੜਮੋ ਟਾਂਡੇ ਤੋਂ ਇੱਥੋਂ ਹੁਸ਼ਿਆਰਪੁਰ ਦੇ ਵਿੱਚੋਂ ਦੋ ਤਿੰਨ ਵਾਰ ਐਮ ਐਲ ਏ ਰਿਹਾ, ਚਰਨਜੀਤ ਸਿੰਘ ਚੰਨੀ ਦੀ ਸਰਕਾਰ ਚ ਮੰਤਰੀ ਵੀ ਹੁੰਦਾ ਸੀ, ਉਹਨੇ ਵੀ ਪਾ ਦਿੱਤਾ। ਇਹ ਤਿੰਨ ਜਣੇ ਵਰਕਿੰਗ ਪ੍ਰੈਜੀਡੈਂਟ ਬਣਾ ਦਿੱਤੇ ਆ। ਜਿਹੜਾ ਵਿਜੇਂਦਰ ਸਿੰਗਲਾ ਇਹ ਸਮਝਿਆ ਜਾਂਦਾ ਸੀ ਕਿ ਹਿੰਦੂ ਫੇਸ ਦੇ ਤੌਰ ਤੇ ਪ੍ਰਧਾਨ ਬਣਾ ਸਕਦੇ ਆ, ਉਸ ਵਿਜੇਂਦਰ ਸਿੰਗਲਾ ਨੂੰ ਇਹਨਾਂ ਨੇ ਕੋਆਰਡੀਨੇਸ਼ਨ ਤੇ ਮੈਨੇਜਮੈਂਟ ਕਮੇਟੀ ਬਣਾ ਕੇ ਉਹਦਾ ਮੁਖੀ ਬਣਾ ਦਿੱਤਾ। ਇੱਕ ਹੋਰ ਹੈਵੀ ਵੇਟ ਜਿਹੜਾ ਰਾਜਸਥਾਨ ਸਟੇਟ ਦਾ ਇੰਚਾਰਜ ਹੈ ਇਸ ਵੇਲੇ ਤੇ ਪਾਰਲੀਮੈਂਟ ਮੈਂਬਰ ਹੈ ਸੁਖਜਿੰਦਰ ਸਿੰਘ ਰੰਧਾਵਾ, ਡਿਪਟੀ ਮੁੱਖ ਮੰਤਰੀ ਰਹਿ ਚੁੱਕਾ, ਉਹਨੂੰ ਇਹਨਾਂ ਨੇ ਇੱਕ ਵੱਖਰੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਤੇ ਉਹਦਾ ਚੇਅਰਮੈਨ ਬਣਾ ਦਿੱਤਾ, ਕੋਰ ਕਮੇਟੀ ਬਣਾ ਕੇ ਕੋਰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ। ਇਹ ਤਾਂ ਇਹ ਸਾਰੇ ਬਣਾਏ ਆ, ਪਰ ਜਿਹੜੀ ਇਹਨਾਂ ਦੀ ਬਣਤ ਰਿਹਾ ਕਮੇਟੀਆਂ ਦੀ ਉਹ ਇਹ ਦੱਸਦੀ ਆ ਕਿ ਜਿਹੜਾ ਲੀਡਰਸ਼ਿਪ ਦਾ ਝਗੜਾ ਅੱਗੇ ਹੁੰਦਾ ਸੀ ਕਿ ਮੈਂ ਕਿਸੇ ਨੂੰ ਕੀ ਸਮਝਦਾ, ਹਰ ਕੋਈ ਕਹਿੰਦਾ ਮੈਂ ਕਿਸੇ ਨੂੰ ਕੀ ਸਮਝਦਾ, ਇਹਦੇ ਨਾਲ ਇਹਨਾਂ ਝਗੜਾ ਕੱਟਣਾ ਨੀ, ਇਹ ਅਜੇ ਹੋਰ ਵਧਾ ਸਕਦੇ
1: ਜੀ। ਪਰ ਸਭ ਕੱਲ ਆਪਾਂ ਗੱਲ ਕੀਤੀ ਸੀ ਵੀ ਹਰਿਆਣੇ ਦਾ ਇੱਕ ਅਫਸਰ ਜਿਹੜਾ ਉਹ ਰਿਟਾਇਰਮੈਂਟ ਵਾਲੇ ਦਿਨ ਫੜਿਆ ਗਿਆ, ਉਹਦੀ ਜਾਨ ਛੁੱਟਦੀ ਛੁੱਟਦੀ ਫਿਰ ਫਸ ਗਈ, ਤੇ ਹੁਣ ਅੱਜ ਜਿਹੜੀ ਖਬਰ ਹੈ ਉਹ ਵੀ ਇਸੇ ਨਾਲ ਹੀ ਜੁੜੀ ਹੋਈ ਹੈ, ਇੱਦਾਂ ਦੀ ਹੈ। ਹਰਿਆਣੇ ਦਾ ਇੱਕ ਵੱਡਾ IPS ਅਫਸਰ ਫੜਿਆ ਗਿਆ, ਇਹਦੀ ਕੀ ਤਫਸੀਲ ਹੈ, ਕੀ ਕਾਰਨ ਹੈ ਜੀ, ਕੀ ਪੂਰਾ ਮਾਮਲਾ ਹੈ?
0: ਕੱਲ ਅਸੀਂ ਗੱਲ ਕੀਤੀ ਸੀ ਉਹ ਹਰਿਆਣਾ ਸਰਕਾਰ ਦਾ 661 ਕਰੋੜ ਰੁਪਇਆ ਫੜਿਆ ਗਿਆ। ਬੈਂਕ ਦੇ ਕੁਝ ਅਫਸਰ ਰਹੇ, ਕੁਝ IAS ਅਫਸਰ ਰਹੇ, ਕੁਝ ਛੋਟੇ ਅਫਸਰ ਰਹੇ, ਵੱਡੇ ਨੂੰ ਵੱਧ ਪੈਸਾ, ਛੋਟੇ ਨੂੰ ਘੱਟ ਪੈਸਾ। ਉਹ IAS ਅਫਸਰ ਹੁਣ ਤੱਕ ਸਸਪੈਂਡ ਸੀਗਾ ਫਰਵਰੀ ਤੋਂ ਲੈ ਕੇ, ਤੇ ਪਰਸੋਂ ਦੀ ਰਿਟਾਇਰਮੈਂਟ ਪਾਰਟੀ ਸੀ, ਉਹ ਲੁਕਦਾ ਫਿਰਦਾ ਸੀ, ਸਾਰੇ ਕਹਿੰਦੇ ਸੀ ਰਿਟਾਇਰਮੈਂਟ ਪਾਰਟੀ ਕੀ ਬਣੇਗਾ। ਉਹ ਉਸੇ ਦਿਨ ਹੀ ਕਾਬੂ ਆ ਗਿਆ ਤੇ ਫੜਦਿਆਂ ਪੁਲਿਸ ਨੇ ਅਦਾਲਤ ਪੇਸ਼ ਕਰਕੇ ਉਹਦਾ ਰਿਮਾਂਡ ਲੈ ਲਿਆ। ਉਹ ਜਿਹੜਾ ਅਫਸਰ ਸੀਗਾ ਉਹ IAS ਸੀਗਾ, ਪਰ ਡਾਇਰੈਕਟ IAS ਨਹੀਂ, ਉਹ ਪਹਿਲਾਂ PCS ਭਰਤੀ ਹੋਇਆ ਸੀ ਤੇ ਅੱਗੋਂ PCS ਤੋਂ ਪ੍ਰਮੋਟ ਹੋ ਕੇ ਆਇਆ ਸੀ। ਉਹਦੇ ਇਲਾਵਾ ਹੁਣ ਕੱਲ ਜਿਹੜਾ ਫੜਿਆ ਗਿਆ ਇਹ ਵੀ IPS ਹੈ, ਪਰ IPS ਡਾਇਰੈਕਟ ਨਹੀਂ। ਇਹ ਅਸਲ ਵਿੱਚ ਜਿਹੜਾ ਹਰਿਆਣਾ ਪੁਲਿਸ ਦਾ ਕੋਟਾ ਹੁੰਦਾ ਹੈ IPS ਦਾ, ਉਹਦੇ ਵਿੱਚੋਂ ਇਹ ਭਰਤੀ ਹੋਇਆ ਸੀ। ਇਹ ਪਲੇਅਰ ਸੀਗਾ ਤੇ ਪਲੇਅਰ ਹੋਣ ਕਰਕੇ ਜਿਹੜੀਆਂ ਪੁਲਿਸ ਦੀਆਂ ਵਰਲਡ ਪੁਲਿਸ ਗੇਮ, ਸਾਰੀ ਦੁਨੀਆਂ ਦੀਆਂ ਪੁਲਿਸ ਦੀਆਂ ਕਿਸਮੀਆਂ ਓਲੰਪਿਕ ਹੋ ਜਾਂਦੀਆਂ ਨੇ, ਉਹ ਪੁਲਿਸ ਓਲੰਪਿਕਸ ਦੇ ਵਿੱਚੋਂ ਮੈਡਲ ਲੈ ਕੇ ਆਇਆ ਸੀ, ਗੋਲਡ ਮੈਡਲ ਸੀਗਾ। ਔਰ ਇਹ ਬੜਾ ਇਹਦਾ ਸ਼ਾਨਦਾਰ ਰਿਕਾਰਡ ਗਿਣਿਆ ਜਾਂਦਾ ਸੀ। ਇਹਨੂੰ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ਤੇ ਭੇਜਿਆ ਸੀ। ਉੱਥੇ ਜਿਹੜੀ ਡਾਇਰੈਕਟੋਰੇਟ ਐਂਡ ਜਨਰਲ ਸਿਵਲ ਐਵੀਏਸ਼ਨ ਆ, ਜਿਹਦੇ ਵਿੱਚ ਹਵਾਈ ਜਹਾਜ਼ਾਂ ਦੀ ਤੇ ਹਵਾਈ ਅੱਡਿਆਂ ਦੀ ਸੁਰੱਖਿਆ ਹੁੰਦੀ ਆ, ਇਹਨੂੰ ਉਹਦਾ ਸ਼ਾਇਦ DG ਲਾਇਆ ਹੋਇਆ ਸੀ। ਉੱਥੇ ਇਹਦੇ ਕੋਲ ਕੇਸ ਆ ਗਿਆ ਦਵਾਈਆਂ ਦੀ ਇੱਕ ਕੰਪਨੀ ਦਾ, ਜਿਹਦੇ ਖਿਲਾਫ਼ ਬਹੁਤ ਵੱਡਾ ਮਾਮਲਾ ਸੀ। ਉਹਨਾਂ ਨੇ ਇਹਦੇ ਨਾਲ ਗੱਲਬਾਤ ਕੀਤੀ ਤੇ ਸਾਡਾ ਕੋਈ ਰਾਹ ਕੱਢਣ ਦੀ ਮਦਦ ਕਰ, ਤੇ ਇਹਨੇ ਆਖਿਆ ਰਾਹ ਕੱਢ ਦੋ, ਰੁਪਈਏ ਚਾਹੀਦੇ ਤੁਹਾਡੇ ਬਹੁਤ, ਕਿੰਨੇ ਚਾਹੀਦੇ, ਇਹਨੇ ਆਖਿਆ 3 ਕਰੋੜ। ਜਦੋਂ ਸਾਰਾ ਕੁਝ ਤੈਅ ਕਰ ਲਿਆ ਤੇ ਕੇਂਦਰੀ ਜਾਂਚ ਏਜੰਸੀ ਜਿਹੜੀ ਮਗਰ ਪਈ ਸੀ, ਉਹ ਸਾਰੇ ਫੋਨ ਇਹਨਾਂ ਦੇ ਵੀ ਉਹਨਾਂ ਦੇ ਵੀ ਰਿਕਾਰਡ ਕਰਦੇ ਨੇ। ਜਿਸ ਦਿਨ ਪੈਸਿਆਂ ਦਾ ਲੈਣ ਦੇਣ ਹੋਣਾ ਸੀ 3 ਕਰੋੜ ਦਾ, ਐਨ ਉਸ ਮੌਕੇ ਤੇ ਇਹਨੂੰ ਜਾ ਕੇ ਫੜਦਿਆ। ਇਹ ਪੋਸਟ ਵੱਲੋਂ SPO DG ਆ ਉੱਥੇ, ਪਰ ਅਸਲ ਵਿੱਚ DIG ਰੈਂਕ ਦਾ ਅਫਸਰ ਆ, ਪ੍ਰਮੋਟ ਹੋਇਆ। ਇੱਕ IAS ਫੜੇ ਜਾਣ ਤੋਂ ਇੱਕ ਦਿਨ ਬਾਅਦ ਮੁੜ ਕੇ ਇੱਕ IPS ਫੜਿਆ ਦੇ ਹੋਏ ਹਰਿਆਣੇ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ, ਜੇ ਮੈਂ ਆ ਗਿਆ, ਜੇ ਸਾਡੀ ਸਰਕਾਰ ਪੰਜਾਬ ਚ ਆ ਗਈ, ਸਵੱਛ ਰਾਜ ਦੇਵਾਂਗੇ। ਲੋਕੀ ਪੁੱਛਦੇ ਜੀ ਤੁਹਾਡਾ 2014 ਤੋਂ ਲੈ ਕੇ ਹਰਿਆਣੇ ਚ ਭਾਜਪਾ ਦਾ ਰਾਜ ਚੱਲਦਾ, ਉੱਥੇ ਸਵੱਛ ਰਾਜ ਕਿੱਦਾਂ ਦਿੱਤਾ, ਇਹਦਾ ਉਹਨਾਂ ਕੋਲ ਜਵਾਬ ਦੇਣਾ ਔਖਾ ਹੋ ਜਾਊਗਾ
1: ਜੀ। ਪਨੂੰ ਸਾਹਿਬ, ਹੁਸ਼ਿਆਰਪੁਰ ਵੱਲ ਨੂੰ ਚੱਲਦੇ ਆ। ਹੁਸ਼ਿਆਰਪੁਰ ਦਾ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਉਹਨੇ ਹਾਈਕੋਰਟ ਚ ਅਰਜ਼ੀ ਲਾਈ ਸੀ, ਕਹਿੰਦਾ ਮੇਰਾ ਕੇਸ ਖਾਰਜ ਕਰੋ, ਮੈਨੂੰ ਤੇ ਫਸਾਇਆ ਜਾ ਰਿਹਾ। ਅਰਜ਼ੀ ਰੱਦ ਹੋ ਗਈ ਉਹਦੀ, ਹਾਈਕੋਰਟ ਨੇ ਉਹਨੂੰ ਅੱਗੋਂ ਘੂਰਿਆ, ਕੀ ਮਾਮਲਾ ਜੀ?
0: ਇਹ ਕਾਂਗਰਸ ਵੱਲੋਂ ਮੰਤਰੀ ਸੀਗਾ ਸੁੰਦਰ ਸ਼ਾਮ ਅਰੋੜਾ, ਤੇ ਜਦੋਂ ਇਹ ਸੀਗਾ ਬੜਾ ਧੜੱਲੇਦਾਰ ਸੀ, ਲੋਕਲ ਪਾਰਟੀ ਬੇਸ ਕੋਲ ਸੀਗਾ, ਬੜੀ ਮੋਟੀ ਕਮਾਈ ਕਰਦਾ ਸੀ, ਤੇ ਆਪਣੇ ਡਿਪਾਰਟਮੈਂਟ ਵਿੱਚ ਵੀ ਸਰਕਾਰ ਦਾ ਦਬਦਬਾ ਬਹੁਤ ਗਿਣਿਆ ਜਾਂਦਾ ਸੀ। ਬਾਅਦ ਵਿੱਚ ਜਦੋਂ ਸਰਕਾਰ ਟੁੱਟ ਗਈ ਕਾਂਗਰਸ ਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਇਹਦੇ ਪੁਰਾਣੇ ਕਰਪਸ਼ਨ ਦੇ ਕਿੱਸੇ ਨਿਕਲਣ ਲੱਗ ਪਏ। ਕਿੱਸੇ ਤਾਂ ਇਹਦੇ ਜਦੋਂ ਇਹ ਮੰਤਰੀ ਹੁੰਦਾ ਸੀ ਉਦੋਂ ਵੀ ਚੱਲਦੇ ਸੀ, ਉਦੋਂ ਚੱਲਦੇ, ਕਿਸੇ ਨੇ ਬਹੁਤੀ ਪਰਵਾਹ ਨੀ ਕਰਦੇ ਕੀਤੀ, ਇਹੋ ਜਿਹੇ ਬੰਦੇ ਬਹੁਤਾ ਇਹੋ ਜਿਹੇ ਮਾਮਲਿਆਂ ਨੂੰ ਵਿੱਚ ਮੈਨੇਜ ਕਰ ਲੈਂਦੇ ਆ। ਉਦਾਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਵੀ ਕਰਪਸ਼ਨ ਦਾ ਜਿਹੜਾ ਕੇਸ ਚੱਲ ਜਾਂਦਾ ਸੀ।

ਉਹ ਫੈਸਲੇ ਨਹੀਂ ਕਰਦਾ, ਫੈਸਲਾ ਤੇ ਪਾਕਿਸਤਾਨ ਵਾਲੀ ਬੀਬੀ ਕਰਦੀ ਹੁੰਦੀ ਸੀ। ਉਹਦਾ ਮੁੰਡਾ ਅਗਲਿਆਂ ਨਾਲ ਬੈਠ ਕੇ ਗੱਲ ਟੁੱਕਦਾ ਸੀ ਕਿ ਇੰਨੇ ਕੁ ਪੈਸੇ ਦੇ ਦਿਓ ਤੇ ਤੁਹਾਡਾ ਖਹਿੜਾ ਛੁਡਾ ਦਿੰਦੇ ਆ ਮਹਾਰਾਜਾ ਸਾਹਿਬ ਨੂੰ ਕਹਿ ਕੇ। ਜਦੋਂ ਕੈਪਟਨ ਅਮਰਿੰਦਰ ਸਿੰਘ ਲੱਥ ਗਿਆ ਤੇ ਚਰਨਜੀਤ ਸਿੰਘ ਚੰਨੀ ਦੇ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਇਸੇ ਤਰ੍ਹਾਂ ਆਪਣਾ ਖਹਿੜਾ ਛੁਡਾ ਲਿਆ ਸੀ। ਤੇ ਸੁੰਦਰ ਸ਼ਾਮ ਅਰੋੜਾ ਵੀ ਉਸ ਵਕਤ ਇਹਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਉਹਨਾਂ ਤੋਂ ਬਚ ਜਾਂਦਾ ਸੀ। ਆਮ ਆਦਮੀ ਪਾਰਟੀ ਸਰਕਾਰ ਆਈ, ਇਹਨਾਂ ਨੇ ਪੜਤਾਲ ਸ਼ੁਰੂ ਕਰਾ ਦਿੱਤੀ। ਵਿਜੀਲੈਂਸ ਦੀ ਪੜਤਾਲ ਵਿੱਚ ਬੜੀ ਬੁਰੀ ਤਰ੍ਹਾਂ ਫਸ ਗਿਆ ਔਰ ਸਾਫ਼ ਦਿਸਦਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਹੋਊ। ਇਹਨੂੰ ਕਦੇ ਪਤਾ ਲੱਗਾ ਕਿ ਵਿਜੀਲੈਂਸ ਦੇ ਵਿੱਚ ਇੱਕ AIG ਹੁਸ਼ਿਆਰਪੁਰ ਜ਼ਿਲ੍ਹੇ ਦਾ, ਇਹਦੇ ਆਪਣੇ ਸ਼ਹਿਰ ਦਾ, ਇਹਦੇ ਆਪਣੇ ਸ਼ਹਿਰ ਦਾ ਹੋਣ ਕਰਕੇ ਇਹਨੇ ਫਿਰ ਲੱਭਿਆ ਕਿ ਉਹ ਬੰਦਾ ਕਿੱਦਾਂ ਦਾ, ਉਹਨੂੰ ਫੋਨ ਕੀਤਾ ਮੈਂ ਮਿਲਣਾ। ਜਿਹੜਾ AIG ਹੁੰਦਾ SSP ਦੇ ਰੈਂਕ ਦੇ ਬਰਾਬਰ ਹੁੰਦਾ, ਜੇ ਉਹ ਫੀਲਡ ਵਿੱਚ ਲੱਗਾ ਹੋਵੇ ਕਿਸੇ ਜ਼ਿਲ੍ਹੇ ਚ ਤੇ ਉਹਨੂੰ SSP ਕਹਿੰਦੇ ਆ, ਪਰ ਜੇ ਕਿਸੇ ਇਸ ਤਰ੍ਹਾਂ ਦੀ ਏਜੰਸੀ ਵਿੱਚ ਕਿਤੇ ਜਾਂਚ ਵਗੈਰਾ ਦੇ ਕੰਮ ਚ ਲੱਗਾ ਹੋਵੇ ਫਿਰ ਉਹਨੂੰ AIG ਕਹਿੰਦੇ ਆ। ਉਸ AIG ਦੀ ਇਹਨੇ ਪਹੁੰਚ ਕੀਤੀ, ਉਹਦਾ ਨੰਬਰ ਨੂੰਬਰ ਲੱਭ ਕੇ, ਉਹ ਵੀ ਹੁਸ਼ਿਆਰਪੁਰ ਸ਼ਹਿਰ ਦਾ, ਇਹ ਵੀ ਹੁਸ਼ਿਆਰਪੁਰ ਸ਼ਹਿਰ ਦਾ, ਇਹ ਫਿਰ ਉਹਦੇ ਘਰ ਗਿਆ। ਇਹਨੇ ਜਾ ਕੇ ਉੱਥੇ ਚਾਹ ਦਾ ਕੱਪ ਪੀਂਦਿਆਂ ਆਖਿਆ, ਵੇਖੋ ਜੀ ਸਾਰੇ ਲੋਕ ਇਸ ਵੇਲੇ ਕਮਾਈ ਕਰਨ ਡਏ ਆ, ਤੁਹਾਡੇ ਕੋਲ ਹੁੰਦੀ ਆ, ਤੁਸੀਂ ਵੀ ਕਰ ਲਓ, ਪੈਸੇ ਮੈਂ ਦੇਣ ਨੂੰ ਤਿਆਰ ਆ, ਤੁਸੀਂ ਕਿਸੇ ਤਰੀਕੇ ਮੇਰਾ ਖੜਾ ਛਡਾਓ। ਉਹਨੇ ਪੁੱਛਿਆ ਤੁਸੀਂ ਕਿੰਨੇ ਕੁ ਦੇ ਦਿਓਗੇ? ਇਹਨੇ ਆਖਿਆ ਮੈਂ 1 ਕਰੋੜ ਰੁਪਇਆ ਦੇਣ ਨੂੰ ਤਿਆਰ ਆ। ਉਹ ਹਾਂ ਕਰੀ ਗਿਆ, ਇਹਨੇ ਬਿਲਕੁਲ ਨੀ ਆਖਿਆ ਕਿ ਮੈਂ ਤੇਰਾ ਖੜਾ ਛਡਾ ਲੂ। ਚਲੋ ਕੋਈ ਨੀ, ਵੇਖ ਲਾਂਗੇ ਵੇਖ ਲਾਂਗੇ। ਜਦੋਂ ਇਹ ਚਾਹ ਪੀ ਕੇ ਤੁਰ ਗਿਆ ਤੇ ਉਸ ਅਫਸਰ ਨੇ ਉਸੇ ਵੇਲੇ ਸਾਰੀ ਰਿਕਾਰਡਿੰਗ ਜਿਹੜੀ ਆ ਆਪਣੇ ਡਿਪਾਰਟਮੈਂਟ ਨੂੰ ਭੇਜ ਦਿੱਤੀ ਕਿ ਮੇਰੇ ਕੋਲ ਸਾਬਕਾ ਮੰਤਰੀ ਆਇਆ ਸੀ ਤੇ ਆਹ ਕਹਿੰਦਾ ਸੀ ਕਿ ਤੈਨੂੰ 1 ਕਰੋੜ ਰੁਪਇਆ ਦੇ ਦੂ। ਉਹਨੇ ਆਖਿਆ ਹੁਣ ਤੂੰ ਇਥੋਂ ਲੈ ਹੀ ਲੈ, ਬੰਦਾ ਸੁੱਕਾ ਨਾ ਜਾਣ ਦੇਈਏ। ਉਹਨੇ ਇਹਨੂੰ ਫੋਨ ਕਰਤਾ ਵੀ ਠੀਕ ਹੈ ਜੀ ਜਿੱਦਾਂ ਤੁਸੀਂ ਆਖੋ। ਅਗਲੇ ਦਿਨ ਇਹ ਮਿਸੇ ਸਮੇਂ ਤੇ ਪੈਸੇ ਨੀ ਕਿਹਾ, ਉਹ ਆਉਂਦਿਆਂ ਨੂੰ AIG ਘਰ ਨੀ ਸੀ। ਇਹਨੇ ਫੋਨ ਕੀਤਾ ਜੀ ਮੈਂ ਤੇ ਆਇਆ ਸਾਂ। ਉਹ ਕਹਿੰਦਾ ਸ਼ਾਪਿੰਗ ਮਾਲ ਜਿਹੜਾ ਪਲਾਨਾ ਉੱਥੇ ਆ ਜਾਓ, ਆਪਾਂ ਉਹਦੀ ਪਾਰਕਿੰਗ ਵਿੱਚ ਕਰ ਲਾਂਗੇ, ਏਦਾਂ ਚੰਗਾ ਨੀ ਲੱਗਦਾ। ਇਹ ਪਾਰਕਿੰਗ ਵਿੱਚ ਰਹਿ ਗਿਆ ਕਿ ਚਲੋ ਚੰਗਾ, ਉੱਥੇ ਨੇੜੇ ਤੇੜੇ ਕੋਈ ਹੋਣਾ ਨੀ ਤੇ ਸਾਨੂੰ ਕੰਮ ਕਰਨਾ ਸੌਖਾ ਹੋਜੂ। ਉੱਥੇ ਜਾ ਕੇ ਇਹਨੇ ਗੱਡੀ ਚ ਉਹਨੂੰ AIG ਨੂੰ ਪੈਸੇ ਦਿੱਤੇ। ਔਰ ਕਮਾਲ ਦੀ ਗੱਲ ਇਹ ਆ ਕਿ 50 ਲੱਖ ਰੁਪਏ ਇਹਨੇ ਦਿੱਤੇ ਤੇ 50 ਇਹਨੇ ਆਖਿਆ ਮੈਂ ਬਾਅਦ ਚ ਦਊ, ਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਆਪਣੇ ਨਾਲ ਆਪਣੀ ਕਾਰ ਚ ਰੱਖ ਕੇ ਲੈ ਕੇ ਗਿਆ। ਔਰ ਇਹ ਉਹਨੇ ਆਖਿਆ ਕਿ ਇਹਦੇ ਚ ਬੈਟਰੀ ਪਾਈ ਆ, ਇਹ ਕਿਸੇ ਨੇ ਬਿਜਲੀ ਦੇ ਕਨੈਕਸ਼ਨ ਤੋਂ ਬਗੈਰ ਹੀ ਚੱਲਣੀ ਹੈ। ਜਦੋਂ ਇਹਨੇ ਨੋਟ ਵੀ ਦੇ ਦਿੱਤੇ, ਜਦੋਂ ਗਿਣਤੀ ਵੀ ਹੋਣ ਲੱਗ ਪਈ, ਤੇ ਉਹਦੇ ਤੋਂ ਬਾਅਦ ਉਹਨੇ ਵਿਜੀਲੈਂਸ ਤੇ AIG ਨੇ ਆਪਣੇ ਫੋਨ ਤੇ ਮੈਸੇਜ ਕਰਤਾ, ਆਸੇ ਪਾਸੇ ਜਿਹੜੀਆਂ ਗੱਡੀਆਂ ਪਾਰਕਿੰਗ ਵਿੱਚ ਲੱਗੀਆਂ ਸੀ ਉਹਨਾਂ ਚੋਂ ਬੰਦੇ ਨਿਕਲੇ ਤੇ ਉਹਨਾਂ ਨੇ ਆ ਕੇ ਤੇ ਫੜਦਿਆਂ ਉਹਨੂੰ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜੇ ਨੂੰ ਕਿ ਚਲੋ ਜੀ ਹੁਣ ਆਪਾਂ ਵੱਡੇ ਘਰ ਚਲੀਏ। ਉਹਨੂੰ ਜਾ ਕੇ ਕੇਸ ਬਣਾ ਤੇ ਬਹੁਤ ਰੋਂਦਾ ਰਿਹਾ, ਬੜਾ ਚਿਰ ਫਸਿਆ ਰਿਹਾ, ਦੀ ਜਮਾਨਤ ਨਹੀਂ ਸੀ ਹੁੰਦੀ। ਹੁਣ ਜੋ ਜਮਾਨਤ ਹੋ ਆ ਗਈ ਆ, ਉਹਨੇ ਦੂਸਰਾ ਸਵਾਲ ਖੜਾ ਕਰ ਦਿੱਤਾ ਜਿਹੜਾ ਆਮ ਤੌਰ ਤੇ ਸਾਰੇ ਸਿਆਸੀ ਲੀਡਰ ਖੜਾ ਕਰਦੇ ਹੁੰਦੇ ਆ, ਸਾਰੇ ਚੋਰ ਖੜਾ ਕਰਦੇ ਹੁੰਦੇ ਆ ਕਿ ਇਹ ਤੇ ਸਿਆਸੀ ਕਾਰਨਾਂ ਕਰਕੇ ਉਹਦੇ ਉੱਤੇ ਕੇਸ ਬਣਾਇਆ ਗਿਆ। ਉਸ ਕਾਰਨ ਦੇ ਉੱਤੇ ਉਹਨੇ ਪਹਿਲਾਂ ਤੇ ਇੱਥੇ ਆਖਿਆ ਮੇਰੀ ਰਿਪੇਰੀ ਕਰੋ, ਮੇਰਾ ਖੜਾ ਛੱਡੋ। ਇਹਨੇ ਆਖਿਆ ਜੀ ਛੁੱਟ ਨਹੀਂ ਸਕਦਾ। ਉਹਨੂੰ ਚਲਾ ਗਿਆ ਹਾਈਕੋਰਟ। ਜਦੋਂ ਹਾਈਕੋਰਟ ਚ ਗਿਆ, ਉੱਥੇ ਜਾ ਕੇ ਵੀ ਉਹਨੇ ਇਸ ਮੁੱਦੇ ਨੂੰ ਸਿਆਸੀ ਬਣਾਉਣ ਦਾ ਯਤਨ ਕੀਤਾ। ਅੱਗੋਂ ਹਾਈਕੋਰਟ ਦੇ ਵਿੱਚ ਪੂਰੀ ਫਾਈਲ ਪਈ ਸੀ। ਉਸ ਫਾਈਲ ਦੇ ਵਿੱਚ ਰਿਕਾਰਡ ਜਿਹੜਾ ਮਿਲਿਆ, ਉਸ ਰਿਕਾਰਡ ਵਿੱਚ ਪਹਿਲਾ ਰਿਕਾਰਡ ਇਹਨੂੰ ਫਸਾਉਣ ਵਾਸਤੇ ਕਾਫੀ ਸੀ ਕਿ ਇਹਨੇ ਮੰਤਰੀ ਹੁੰਦਿਆਂ ਕਰਪਸ਼ਨ ਕੀਤੀ ਹੈ। ਜਦੋਂ ਨਾਲ ਇਹ ਜੁੜ ਗਿਆ ਕਿ ਇਹਨੇ ਵਿਜੀਲੈਂਸ ਦੇ ਅਫਸਰ ਨੂੰ 1 ਕਰੋੜ ਰੁਪਇਆ ਦੇਣ ਦੀ ਪੇਸ਼ਕਸ਼ ਕੀਤੀ ਹੈ ਤੇ ਮੁੜ ਕੇ 50 ਲੱਖ ਰੁਪਏ ਦੇਣ ਗਿਆ ਤੇ ਨਾਲ ਨੋਟ ਗਿਣਨ ਵਾਲੀ ਮਸ਼ੀਨ ਵੀ ਲੈ ਕੇ ਗਿਆ ਸੀ, ਇਹ ਸਾਰੀਆਂ ਚੀਜ਼ਾਂ ਗਿਣਨ, ਉਹਦੀ ਵੀਡੀਓ ਰਿਕਾਰਡਿੰਗ ਸਾਰੀ ਪੇਸ਼ ਹੋਣ ਤੋਂ ਬਾਅਦ ਹਾਈ ਕੋਰਟ ਨੇ ਇਹ ਆਖਿਆ ਕਿ ਤੇਰੇ ਖਿਲਾਫ਼ ਸਬੂਤ ਇੰਨੇ ਭਾਰੇ ਆ, ਤੈਨੂੰ ਕਿਸੇ ਕਿਸ ਦੀ ਰਾਹਤ ਨੀ ਮਿਲ ਸਕਦੀ। ਇਹ ਗਿਆ ਸੀਗਾ ਆਪਣਾ ਕੇਸ ਰੱਦ ਕਰਵਾਉਣ ਵਾਸਤੇ, ਅੱਗੋਂ ਹਾਈਕੋਰਟ ਤੋਂ ਝਟਕਾ ਖਾ ਕੇ ਆ ਗਿਆ। ਉਹਦਾ ਜਦੋਂ ਇਹੋ ਜਿਹੇ ਸਬੂਤ ਆਉਣ ਤੇ ਵੱਡੇ ਵੱਡੇ ਫਸ ਜਾਂਦੇ ਆ। ਅੱਗੇ ਪੰਜਾਬ ਪੁਲਿਸ ਦਾ ਇੱਕ IPS ਅਫਸਰ, ਇੱਕ DIG AIG ਇਸੇ ਤਰ੍ਹਾਂ ਫਸਿਆ। ਉਹ ਜਿਹਨਾਂ ਦਾ ਇੰਚਾਰਜ ਸੀ ਉੱਥੇ ਕੋਈ ਔਰਤ ਬੰਦ ਸੀ, ਇਹਨੇ ਪਹਿਲਾਂ ਵੇਖਿਆ ਕਿ ਔਰਤ ਸੋਹਣੀ ਆ, ਉਹਨੂੰ ਐਕਸਪਲੈਟ ਕੀਤਾ, ਫਿਰ ਬਾਹਰ ਉਹਦੀ ਧੀ ਨੂੰ ਐਕਸਪਲੈਟ ਕੀਤਾ, ਫਿਰ ਦੋਵਾਂ ਨੂੰ, ਇਹਨੂੰ ਪਤਾ ਸੀ ਉਹਨਾਂ ਕੋਲ ਮਾਲ ਬੜਾ ਦੌਲਤ ਪੜੀ ਆ, ਥਾਣੇ ਚ ਲਿਆ ਕੇ ਕੁੱਟਿਆ ਮਾਰਿਆ ਤੇ ਉਹਨਾਂ ਤੋਂ ਚੈੱਕ ਲਗਾਏ, ਪੈਸੇ ਲਏ, ਉਹਦੇ ਤੋਂ 3 ਕਰੋੜ ਦਾ ਇੱਦਾਂ ਇਹਨੇ ਦਾ ਲਾ ਰਿਹਾ ਸੀ। ਜਦੋਂ ਉਹ ਵੀਡੀਓ ਪੇਸ਼ ਹੋ ਗਈ, ਕਾਂਗਰਸੀ ਰਾਜ ਵਿੱਚ ਤੇ ਵਜ ਜਾ ਰਿਹਾ ਸੀ, ਇਸ ਰਾਜ ਵਿੱਚ ਜਦੋਂ ਵੀਡੀਓ ਪੇਸ਼ ਹੋ ਗਈ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਸ ਗ੍ਰਿਫਤਾਰੀ ਤੋਂ ਬਾਅਦ ਕਰਨਾਲ ਤੋਂ ਆਇਆ ਹਰਿਆਣੇ ਚੋਂ ਇੱਕ ਜੇਲਰ, ਉਹਨੇ ਆ ਕੇ ਆਖਿਆ ਜੀ ਆਹ ਇਹਦੀ ਮੈਂ ਤੁਹਾਨੂੰ ਵੀਡੀਓ ਦਿੰਦਾ, ਇਹ ਬੰਦਾ ਜਿਹੜਾ ਇਹਦੇ ਘਰੋਂ ਤੁਹਾਨੂੰ ਸੋਨਾ ਮਿਲਿਆ, ਇਹ ਸੋਨਾ ਮੇਰੇ ਕੋਲੋਂ ਖਰੀਦ ਕੇ ਲਿਆ।

0: ਬਿਜ਼ਨਸਮੈਨ ਨੇ ਆਖਿਆ ਕਿ ਤੂੰ ਮਤਲਬ ਉਦੋਂ ਦੀ ਵੀਡੀਓ ਤੂੰ ਸੰਭਾਲ ਕੇ ਰੱਖੀ। ਕਹਿੰਦਾ ਜੀ ਗੱਲ ਇਹ ਆ ਕਿ ਮੇਰੇ ਕੋਲ ਆਉਂਦਾ ਸੀ ਸਿਵਲ ਡਰੈਸ, ਵਰਦੀ ਪਾ ਕੇ ਨਹੀਂ ਸੀ ਆਉਂਦਾ, ਪਰ ਗਨਮੈਨ ਹੁੰਦੇ ਸੀ ਕਿ ਜਦੋਂ ਵੀ ਆਉਂਦਾ ਸੀ ਇਸੇ ਤਰ੍ਹਾਂ ਮੋਟਾ ਮਾਲ ਨਗਦ ਪੈਸੇ ਦੇ ਕੇ ਤੇ ਮੇਰੇ ਕੋਲ ਸੋਨਾ ਖਰੀਦਦਾ ਸੀ ਤੇ ਮੈਂ ਉਦੋਂ ਹੀ ਸਮਝਦਾ ਸੀ ਕਿ ਬੰਦਾ ਕੋਈ ਗਲਤ ਕੰਮ ਕਰਦਾ, ਅੱਜ ਨੀ ਕੱਲ ਸੀ ਕਿਸੇ ਚੱਕਰ ਚ ਫਸੂਗਾ। ਇਸ ਕਰਕੇ ਮੈਂ ਇਹਦੀ ਰਿਕਾਰਡਿੰਗ ਸਾਂਭ ਕੇ ਰੱਖ ਲਈ ਸੀ। ਹੁਣ ਜਦੋਂ ਇਹ ਰਿਕਾਰਡਿੰਗ ਦੀਆਂ ਫੋਟੋ ਮੈਂ ਵੇਖੀ ਅਖਬਾਰ ਚ ਤੇ ਮੈਨੂੰ ਪਤਾ ਲੱਗ ਗਿਆ ਬੰਦਾ ਉਹੋ ਹੀ ਆ, ਤੇ ਮੈਂ ਫਿਰ ਸੋਚਿਆ ਕਿ ਤੁਸੀਂ ਇਹਨੂੰ ਪੁੱਛਣਾ ਵੀ ਤੂੰ ਕਿੱਥੋਂ ਖਰੀਦ ਕੇ ਲਿਆ, ਇਹ ਪਤਾ ਨੀ ਦੱਸੇ ਕਿ ਨਾ ਦੱਸੇ, ਮੈਂ ਆਪੇ ਦੱਸਣਾ ਆ ਗਿਆ। ਉਹਨੇ ਲਿਆ ਕੇ ਜੋ ਸਾਰੇ ਸਬੂਤ ਪੇਸ਼ ਕਰਤੇ, ਅਜੇ ਤੱਕ ਉਹ ਪੀਆਈ ਦੀ ਜੇਲ੍ਹ ਵਿੱਚ ਉਹਦੀ ਜਮਾਨਤ ਨਹੀਂ ਹੋਈ। ਇਸ ਤਰ੍ਹਾਂ ਦੇ ਕਈ ਲੋਕ ਇਹਨਾਂ ਸਬੂਤਾਂ ਨੇ ਇੰਨੀ ਬੁਰੀ ਤਰ੍ਹਾਂ ਫਸ ਜਾਂਦੇ ਆ ਕਿ ਫਿਰ ਉਹ ਨਿਕਲ ਨਹੀਂ ਸਕਦੇ।
1: ਜੀ ਪੰਨੂ ਸਾਹਿਬ, ਅਸੀਂ ਕੱਲ ਭਾਰਤ ਅਤੇ ਪਾਕਿਸਤਾਨ ਦੀ ਕੁੜੱਤਣ ਦੀ ਗੱਲ ਕੀਤੀ ਸੀ। ਪਾਕਿਸਤਾਨ ਆਂਦਾ ਸੀ ਵੀ ਜੇ ਪਾਣੀ ਰੋਕਿਆ ਭਾਰਤ ਨੇ ਤੇ ਅਸੀਂ ਹੱਥ ਵੱਢ ਦੇਣੇ ਆ, ਪਰ ਹੁਣ ਖਬਰ ਆਈ ਹੈ ਕਿ 117 ਪ੍ਰਮੁੱਖ ਸ਼ਖਸੀਅਤਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ ਤਾਂ ਜੀ ਸੁੱਖ ਸ਼ਾਂਤੀ ਚਾਹੀਦੀ ਹੈ। ਕੀ ਹੈ ਜੀ ਪੂਰੀ ਖਬਰ?
0: ਠੀਕ ਹੈ ਕਿ ਭਾਰਤ ਤੇ ਪਾਕਿਸਤਾਨ ਪਹਿਲਾਂ ਇੱਕੋ ਦੇਸ਼ ਹੁੰਦਾ ਸੀ, ਅੰਗਰੇਜ਼ ਜਾਣ ਲੱਗੇ ਵੰਡ ਕਰਕੇ ਚਲੇ ਗਏ। ਉਹਨਾਂ ਦਾ ਖਿਆਲ ਸੀ ਕਿ ਇੰਨੀ ਬੁਰੀ ਤਰ੍ਹਾਂ ਵੰਡ ਕਰਦੇ ਹੋ ਕਿ ਨਾ ਇੱਧਰ ਭਾਰਤ ਚੱਲ ਸਕੇ ਨਾ ਉੱਧਰ ਪਾਕਿਸਤਾਨ ਚੱਲ ਸਕੇ, ਆਪੇ ਸਾਨੂੰ ਕਹਿਣਗੇ ਸਾਨੂੰ ਰਾਜ ਨਹੀਂ ਚਲਾਉਣਾ ਆਉਂਦਾ ਤੁਸੀਂ ਆ ਜਾਓ। ਉਹ ਗੱਲ ਤਾਂ ਬਣੀ ਨੀ, ਭਾਰਤ ਠੀਕ ਠਾਕ ਚੱਲਦਾ, ਪਾਕਿਸਤਾਨ ਵੀ ਚਲੋ ਤੋਂ ਸਮਝਦੇ ਹੋਣਗੇ ਠੀਕ ਠਾਕ ਹੀ ਚੱਲਦਾ, ਅਸੀਂ ਕਾਹਨੂੰ ਮਾੜਾ ਆਖੀਏ। ਪਰ ਜਦੋਂ ਤੋਂ ਬਣਿਆ ਉਦੋਂ ਤੋਂ ਲੈ ਕੇ ਪਾਣੀ ਦੇ ਸਵਾਲ ਤੇ ਦੋਵਾਂ ਤਰ੍ਹਾਂ ਦਾ ਟਕਰਾਅ ਸੀ, ਉਹ ਹੁਣ ਮੁੜ ਮੁੜ ਕੇ ਮੁੱਦੇ ਉਠਾਉਂਦੇ ਸੀ, ਟਕਰਾਅ ਸ਼ੁਰੂ ਹੋ ਗਿਆ। ਉਹ ਟਕਰਾਅ ਦੇ ਵਿੱਚ ਦੋ ਤਿੰਨ ਵਾਰੀ ਉਹਨਾਂ ਦੇ ਲੀਡਰਾਂ ਨੇ ਧਮਕੀਆਂ ਦਿੱਤੀਆਂ ਕਿ ਅਸੀਂ ਭਾਰਤ ਵਾਸਤੇ ਪਾਈਆ ਪਾਈਆ ਦੇ ਐਟਮ ਬੰਬ ਬਣਾਏ ਹੋਏ ਆ, ਜਿਹੜੇ ਐਟਮ ਬੰਬ ਜਦੋਂ ਅਸੀਂ ਚਲਾਉਣ ਲੱਗੇ ਤੇ ਅਸੀਂ ਗਲੀ ਗਲੀ ਚ ਚਲਾ ਦੇਣੇ ਆ। ਸਾਰੀ ਦੁਨੀਆਂ ਹੱਸਦੀ ਸੀ ਕਿ ਪਾਈਆ ਦਾ ਐਟਮ ਬੰਬ ਕਿਹੜਾ ਬਣ ਸਕਦਾ, ਇਹ ਪਾਕਿਸਤਾਨ ਵਾਲਿਆਂ ਨੇ ਨਵਾਂ ਹੀ ਸੱਪ ਕੱਢ ਲਿਆ। ਏਦਾਂ ਦੀਆਂ ਗੱਲਾਂ ਸੀ। ਉਹਦੇ ਦੌਰਾਨ ਹੀ ਪਰਸੋਂ ਉਹਨਾਂ ਦੇ ਦੋ ਮੰਤਰੀਆਂ ਨੇ, ਕੇਂਦਰ ਦਿਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਦੋ ਦੇ ਵਿੱਚੋਂ ਇੱਕ ਪਾਕਿਸਤਾਨ ਦਾ ਇਨਫੋਰਮੇਸ਼ਨ ਮਿਨਿਸਟਰ ਸੀਗਾ। ਉਸ ਇਨਫੋਰਮੇਸ਼ਨ ਮਿਨਿਸਟਰ ਨੂੰ ਜਦੋਂ ਪਾਣੀ ਦੇ ਸਵਾਲ ਤੇ ਪੁੱਛਿਆ ਗਿਆ ਕਿ ਭਾਰਤ ਨੇ ਪਾਣੀ ਰੋਕਿਆ ਹੋਇਆ ਤੁਸੀਂ ਕੀ ਕਰ ਸਕਦੇ ਹੋ ਤੇ ਕੀ ਕਰ ਰਹੇ ਹੋ, ਤੇ ਉਹ ਕਹਿੰਦਾ ਕੋਈ ਗੱਲ ਨੀ, ਇਹਨਾਂ ਨੇ ਜੇ ਰੋਕਿਆ ਨਾ ਜਾਂ ਤਾਂ ਸਾਡਾ ਪਾਣੀ ਛੱਡਣਗੇ, ਜੇ ਨਹੀਂ ਛੱਡਦੇ ਤੇ ਇਹਨਾਂ ਭਾਰਤ ਵਾਲਿਆਂ ਦੇ ਅਸੀਂ ਹੱਥ ਵੱਢ ਦਿਆਂਗੇ। ਜਿਹੜੀ ਗੱਲ ਉਹਨੇ ਆਖੀ ਕਿ ਇਹਨਾਂ ਦੇ ਹੱਥ ਵੱਢ ਦਿਆਂਗੇ, ਉਹਦੀ ਚਰਚਾ UNO ਤੱਕ ਜਾ ਕੇ ਵੀ ਹੋਈ ਆ ਕਿ ਪਾਕਿਸਤਾਨ ਦਾ ਲੀਡਰ ਇਹੋ ਜਿਹੀਆਂ ਗੱਲਾਂ ਕਰਦਾ। ਭਾਰਤ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਇਤਰਾਜ਼ ਕੀਤਾ। ਹੁਣ ਇੱਕ ਨਵੀਂ ਭਾਵਨਾ ਦੀ ਝੂਠੀ ਆ, ਤੁਹਾਨੂੰ ਸ਼ਾਇਦ ਪਤਾ ਹੋਵੇ ਜਾਂ ਨਾ, ਕੋਈ 8-9 ਸਾਲ ਹੋ ਗਏ ਆ ਉਦੋਂ ਇੱਕ ਪੰਜਾਬੀ ਗਾਣਾ ਆਇਆ ਸੀ ਗੁਆਂਢਣੇ ਗੁਆਂਢਣੇ, ਉਹਦੇ ਵਿੱਚ ਇੱਕ ਵਿਚਾਲੇ ਕੰਧ ਬਣਾਈ ਆ, ਕੰਧ ਦੇ ਇੱਕ ਪਾਸੇ ਪਾਕਿਸਤਾਨੀ ਪੰਜਾਬਣ ਆ, ਇੱਕ ਪਾਸੇ ਭਾਰਤੀ ਪੰਜਾਬਣ ਆ, ਉਹ ਦੋਵੇਂ ਇੱਕ ਦੂਸਰੇ ਨੂੰ ਕਹਿੰਦੀ ਆ ਮੈਂ ਸੁਣਿਆ ਤੂੰ ਬੜੀ ਚੰਗੀ, ਉਹ ਕਹਿੰਦੀ ਤੂੰ ਤਾਂ ਬੜੀ ਚੰਗੀ ਆ, ਤੇ ਨਾਲ ਹੀ ਉਹ ਕਹਿੰਦੇ ਮੈਂ ਸੁਣਿਆ ਤੇਰੇ ਕੋਲ ਤੂੰ ਐਟਮ ਬੰਬ ਬਣਾਏ ਨੇ, ਉਹ ਕਹਿੰਦੀ ਮੈਂ ਸੁਣਿਆ ਤੂੰ ਬਣਾਏ ਨੇ, ਉਹ ਫਿਰ ਆਪੋ ਚ ਗੱਲਾਂ ਕਰਦੀਆਂ ਨੇ, ਅਸੀਂ ਕਾਹਨੂੰ ਬਣਾਉਣੇ ਆ, ਤਾਂ ਲੀਡਰਾਂ ਨੇ ਬਣਾਏ ਨੇ, ਆਪਾਂ ਨੂੰ ਤੇ ਮਿਲ ਕੇ ਰਹਿਣਾ ਚਾਹੀਦਾ। ਉਹਦੇ ਤੋਂ ਤੁਰਦਿਆਂ ਤੁਰਦਿਆਂ ਫਿਰ ਉਹ ਇੱਥੇ ਕਹਿੰਦੀਆਂ ਨੇ ਆ ਜਾ ਆਪਾਂ ਏਦਾਂ ਕਰੀਏ ਜਿਹੜੇ ਐਟਮ ਬੰਬ ਆ ਉਹਨਾਂ ਨੂੰ ਚੁੱਲਿਆਂ ਚ ਪਾ ਕੇ ਸਾੜ ਦਈਏ, ਆਪਾਂ ਇਹੋ ਪੈਸੇ ਬਚਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਲਾਈਏ, ਤੂੰ ਵੀ ਆਪਣੇ ਬੱਚੇ ਪੜ੍ਹਾ ਮੈਂ ਵੀ ਆਪਣੇ ਬੱਚੇ ਪੜ੍ਹਾਵਾਂ, ਤੂੰ ਇੱਥੋਂ ਕੰਧ ਉੱਤੋਂ ਦੀ ਮੈਨੂੰ ਸਾਗ ਪੜਾ ਦੇ, ਮੈਂ ਇੱਥੋਂ ਤੈਨੂੰ ਦਾਲ ਪੜਾ ਦਿੰਦੀ ਆ। ਫਿਰ ਉਹ ਕਹਿੰਦੀਆਂ ਹਾਏ ਕੀ ਕਰੀਏ ਆ ਚਿੜੀਆਂ ਕਾਂ ਤਾਂ ਕੰਧ ਜਿਹਦੇ ਨੂੰ ਮਰਜ਼ੀ ਟੱਪ ਕੇ ਚੱਲ ਜਾਂਦੇ ਆ, ਸਾਡੇ ਵਿਚਾਲੇ ਕੰਧ ਆ, ਭਾਰਤ ਵਾਲੀ ਪਾਕਿਸਤਾਨ ਨਹੀਂ ਜਾ ਸਕਦੀ, ਪਾਕਿਸਤਾਨ ਵਾਲੀ ਭਾਰਤ ਨਹੀਂ ਆ ਸਕਦੀ। ਫਿਰ ਉਹ ਕਹਿੰਦੀਆਂ ਹੋਰ ਕੁਛ ਨੀ, ਚੱਲ ਆਪਾਂ ਇੱਕ ਦੂਜੇ ਨਾਲ ਚੁੰਨੀਆਂ ਹੀ ਵਟਾਰੀਏ, ਅੱਗੇ ਬੰਦੇ ਪੱਗ ਵੱਟ ਭਰਾ ਬਣਦੇ ਹੁੰਦੇ ਸੀ, ਉਹ ਕਹਿੰਦੀਆਂ ਚੱਲ ਆਪਾਂ ਚੁੰਨੀਆਂ ਹੀ ਵਟਾਰੀਏ। ਉਹ ਸਾਰੀ ਜਿਹੜੀ ਹੈਗੀ ਸੀ ਕਵਿਤਾ ਜਾਂ ਗੀਤ, ਉਹ ਭਾਰਤੀ ਪੰਜਾਬ ਵਿੱਚ ਵੀ ਪਾਕਿਸਤਾਨੀ ਪੰਜਾਬ ਚ ਵੀ ਦੋਵੇਂ ਪਾਸੇ ਲੋਕਾਂ ਨੇ ਬੜੇ ਚਾਅ ਨਾਲ ਸੁਣਿਆ ਸੀ, ਤੇ ਸਾਰਾ ਇਸ ਗੱਲ ਤੇ ਸੀ ਕਿ ਲੜਾਈਆਂ ਨੀ ਚਾਹੀਦੀਆਂ, ਕਿਉਂਕਿ ਜਦੋਂ ਵੀ ਲੜਾਈਆਂ ਹੁੰਦੀਆਂ ਜਾਂ ਇੱਧਰ ਦੇ ਪੰਜਾਬ ਦਾ ਨੁਕਸਾਨ ਹੁੰਦਾ ਜਾਂ ਉਧਰ ਵਾਲੇ ਪੰਜਾਬ ਦਾ ਨੁਕਸਾਨ ਹੁੰਦਾ, ਬਾਕੀ ਬਚ ਜਾਂਦੇ ਆ, ਸਾਨੂੰ ਨਹੀਂ ਚਾਹੀਦੀਆਂ। ਹੁਣ ਕੱਲ ਜਿਹੜੀ ਗੱਲ ਹੋਈ ਕਿ 117 ਲੀਡਰਾਂ ਨੇ ਇਹ ਅਪੀਲ ਕੀਤੀ ਹੈ ਦੋਵਾਂ ਦੇਸ਼ਾਂ ਦੇ ਜਿਹੜੇ ਹੈਗੇ ਨੇ ਪ੍ਰਧਾਨ ਮੰਤਰੀ, ਇੱਧਰ ਨਰਿੰਦਰ ਮੋਦੀ ਤੇ ਉੱਧਰ ਸ਼ਾਹਬਾਜ਼ ਸ਼ਰੀਫ, ਉਹਨਾਂ ਦੋਵਾਂ ਨੂੰ ਇਹ ਆਖਿਆ ਕਿ ਤੁਸੀਂ ਆਪਸ ਵਿੱਚ ਮਿਲ ਕੇ ਰਹੋ, ਐਟਮੀ ਲੜਾਈ ਵਾਲੇ ਪਾਸੇ ਨੂੰ ਨਾ ਤੁਰੋ, ਦੋਵੇਂ ਧਿਰਾਂ ਮਿਲ ਕੇ ਹਾਲਾਤ ਇਸ ਤਰ੍ਹਾਂ ਦੇ ਬਣਾਓ ਕਿ ਉਹਨਾਂ ਹਾਲਾਤ ਦੇ ਵਿੱਚ ਦੋਵੇਂ ਦੇਸ਼ ਤਰੱਕੀ ਕਰ ਸਕਣ। ਇਸ ਅਪੀਲ ਦਾ ਲੋਕਾਂ ਦੇ ਉੱਤੇ ਬੜਾ ਚੰਗਾ ਅਸਰ ਹੋਇਆ। ਇੱਧਰੋਂ ਭਾਰਤ ਵਾਲੇ ਪਾਸੋਂ ਅਪੀਲ ਤੇ ਦਸਤਖਤ ਕਰਨ ਵਾਲਿਆਂ 'ਚ ਜੰਮੂ ਕਸ਼ਮੀਰ ਦਾ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਇੱਕ ਹੋਰ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਉਹ

0: ਜਿਹੜੇ ਵੀ ਆ ਉਦੋਂ ਬਿਹਾਰ ਤੋਂ ਬੜਾ ਪ੍ਰਮੁੱਖ ਪੜ੍ਹਿਆ ਲਿਖਿਆ ਬੜਾ ਸਾਊ ਤੇ ਸਿਆਣਾ ਪਾਰਲੀਮੈਂਟ ਮੈਂਬਰ ਮਨੋਜ ਝਾ ਉਹਨੇ ਵੀ ਦਸਤਖਤ ਕੀਤੇ ਆ ਹੋਰ ਕਈ ਵੱਡੀਆਂ ਹਸਤੀਆਂ ਦਸਤਖਤ ਕੀਤੇ ਆ ਇਹਨਾਂ ਤੇ 61 ਜਣੇ ਉਹ ਆ ਜਿਹਨਾਂ ਨੇ ਭਾਰਤ ਵੱਲੋਂ ਦਸਤਖਤ ਕੀਤੇ ਆ ਤੇ 56 ਜਣੇ ਪਾਕਿਸਤਾਨ ਵੱਲੋਂ ਆ ਕੁੱਲ 117 ਜਣਿਆਂ ਦਸਤਖਤ ਕੀਤੇ ਆ ਮੈਂ ਸਮਝਦਾ ਅਪੀਲ ਸੁਲੱਖਣੀ ਆ ਲੋਕਾਂ ਨੂੰ ਹੰਕਾਰ ਭਰਨਾ ਚਾਹੀਦਾ
1: ਜੀ ਪਰ ਸਰ ਰਾਮ ਮੰਦਿਰ ਦਾ ਜਿਹੜਾ ਚੋਰੀ ਘਟਾਲਾ ਆ ਉਹਦੇ ਵਿਚ ਵੀ ਅਪਡੇਟ ਆ ਇੱਕ ਖਾਸ ਕਰਤਾ ਧਰਤਾ ਦੇ ਘਰੋਂ ਕਿਊ ਆਰ ਕੋਡ ਵਾਲਾ ਸੰਦੂਕ ਲੱਭਿਆ ਜੀ ਇਹ ਵੀ ਦੱਸਿਓ ਸਾਨੂੰ
0: ਇਸ ਤਰ੍ਹਾਂ ਸੰਦੀਪ ਨੂੰ ਜਿਹੜੇ ਰਾਮ ਮੰਦਿਰ ਦੇ ਵਿਚ ਇਸ ਵੇਲੇ ਚੜਾਵਾ ਹਰ ਚੀਜ਼ ਜੋ ਚੜ੍ਹਦੀ ਆ ਉਹਨਾਂ ਸਾਰਿਆਂ ਉੱਤੇ ਬਕਾਇਦਾ ਇੱਕ ਕਿਊ ਆਰ ਕੋਡ ਲੱਗਾ ਹੁੰਦਾ ਕਿ ਜੇ ਕਿਸੇ ਨੇ ਭਗਵਾਨ ਦੇ ਨਾਂ ਤੇ ਕੋਈ ਦਾਨ ਦੇਣਾ ਕੋਈ ਫੰਡ ਦੇਣਾ ਤੇ ਉੱਥੇ ਉਹਨੂੰ ਸਕੈਨ ਕਰਕੇ ਤੇ ਆਪਣੇ ਵੱਲੋਂ ਪੈਸੇ ਤੁਸੀਂ ਪਾ ਦਿਓ ਉਹ ਪਹੁੰਚ ਜਾਵੇਗਾ ਇਸੇ ਤਰ੍ਹਾਂ ਦੇ ਸਕੈਨ ਵਾਲਾ ਪੇਪਰ ਲੱਗਾ ਸਾਰਾ ਨਿਸ਼ਾਨ ਲੱਗਾ ਕਿਊ ਆਰ ਕੋਡ ਦਾ ਇੱਕ ਸੰਦੂਕ ਮਿਲਿਆ ਪਹਿਲਾਂ ਤੇ ਕਹਿੰਦੇ ਸੀ ਛੋਟਾ ਮੋਟਾ ਟਰੰਕ ਆ ਫਿਰ ਪਤਾ ਲੱਗਾ ਟਰੰਕ ਨਹੀਂ ਜੀ ਸੰਦੂਕ ਆ ਉਹ ਸੰਦੂਕ ਜਿਹੜੇ ਇਹਨਾਂ ਦੇ ਰਾਮ ਮੰਦਿਰ ਦੇ ਵਿੱਚ ਕੈਸ਼ ਨੂੰ ਗਿਣਨ ਵਾਲੀ ਮੈਨੇਜਮੈਂਟ ਕਮੇਟੀ ਆ ਉਸ ਮੈਨੇਜਮੈਂਟ ਕਮੇਟੀ ਦਾ ਜਿਹੜਾ ਦੂਜੇ ਨੰਬਰ ਦਾ ਹੈਗਾ ਵੱਡਾ ਅਧਿਕਾਰੀ ਜਿਹਨੂੰ ਪਹਿਲਾਂ ਪੁਲਿਸ ਹੱਥ ਨਹੀਂ ਸੀ ਪਾਉਂਦੀ ਤੇ ਕਹਿੰਦੇ ਸੀ ਏਡੇ ਵੱਡੇ ਲੀਡਰ ਨੂੰ ਅਸੀਂ ਹੱਥ ਨਹੀਂ ਪਾ ਸਕਦੇ ਉਹਦਾ ਨਾਂ ਲਵਕੁਸ਼ ਪਿਛਲਾ ਲਵ ਤੇ ਕੁਛ ਭਗਵਾਨ ਰਾਮ ਦੇ ਦੋ ਬੱਚਿਆਂ ਦੇ ਨਾਂ ਸੀ ਉਹਨਾਂ ਦੋਵਾਂ ਪੁੱਤਰਾਂ ਦੇ ਨਾਂ ਸੀ ਜਿਹਦਾ ਨਾਂ ਵੀ ਘਰਦਿਆਂ ਨੇ ਭਗਵਾਨ ਰਾਮ ਦੇ ਦੋ ਪੁੱਤਰਾਂ ਦੇ ਨਾਂ ਤੇ ਲਵਕੁਸ਼ ਪਿਛਲਾ ਰੱਖਿਆ ਸੀ ਉਹ ਲਵਕੁਸ਼ ਪਿਛਲਾ ਜਦੋਂ ਇਸ ਚੜਾਵੇ ਦੀ ਚੋਰੀ ਦੇ ਕੇਸ ਵਿੱਚ ਫਸਿਆ ਪਹਿਲਾਂ ਤਾਂ ਪੁਲਿਸ ਹੱਥ ਨਹੀਂ ਸੀ ਪਾਉਂਦੀ ਫਿਰ ਪਾਇਆ ਹੀ ਪਾਇਆ ਤੇ ਉਹਦੀ ਗ੍ਰਿਫਤਾਰੀ ਤੋਂ ਪਹਿਲਾਂ ਦਿੱਲੀ ਤੱਕ ਪੁੱਛਣਾ ਪਿਆ ਕਿਉਂਕਿ ਪ੍ਰਧਾਨ ਮੰਤਰੀ ਤੱਕ ਸਾਰੇ ਉਹਨੂੰ ਨਿੱਜੀ ਤੌਰ ਤੇ ਜਾਣਦੇ ਸੀ ਉਹਦੇ ਬਾਅਦ ਜਦੋਂ ਪਿਛਲੇ ਜਿੰਨੇ ਬੰਦੇ ਇਹਨਾਂ ਦੇ ਫੜੇ ਗਏ ਬਹੁਤੀ ਪੁੱਛਗਿੱਛ ਤੇ ਕੀਤੀ ਨੀ ਇਹਨਾਂ ਸਿੱਧੇ ਜੇਲ੍ਹ ਚ ਭੇਜ ਦਿੱਤੇ ਕਿ ਪੁੱਛਗਿੱਛ ਕੀਤੇ ਪਤਾ ਨੀ ਕਿਹਦਾ ਨਾਂ ਲੈ ਲੈਣ ਇਹਦੇ ਬਾਅਦ ਪੜਤਾਲ ਅੱਗੇ ਤੁਰੀ ਤੇ ਲੱਭਣਾ ਸ਼ੁਰੂ ਕੀਤਾ ਕਿ ਚੜਾਵਾ ਚੋਰੀ ਦਾ ਮਾਲ ਕਿੱਥੇ ਆ ਇੱਕ ਦਿਨ ਇੱਕ ਜਣੇ ਦੇ ਘਰ ਛਾਪਾ ਮਾਰਿਆ ਉਹਦੇ ਘਰ ਦੇ ਵਿੱਚੋਂ 70-80 ਲੱਖ ਰੁਪਏ ਨਕਦ ਨਿਕਲ ਆਏ ਤੇ ਬਾਹਰ ਜਿਹੜਾ ਗੋਹੇ ਦਾ ਢੇਰ ਲੱਗਾ ਸੀ ਕਿਸੇ ਨੇ ਆਖਿਆ ਢੇਰ ਖੋਲ ਕੇ ਵੇਖੋ ਆ ਏਡੇ ਵੱਡੇ ਲੀਡਰ ਦੇ ਘਰ ਦੇ ਬਾਹਰ ਗੋਹੇ ਦਾ ਢੇਰ ਕਿਉਂ ਆ ਉਹ ਗੱਲ ਤੇ ਹਾਸੇ ਚ ਕੀਤੀ ਜਦੋਂ ਢੇਰ ਖੋਲਣ ਲੱਗੇ ਤੇ ਉਹਦੇ ਚੋਂ 70-80 ਲੱਖ ਰੁਪਇਆ ਗੋਹੇ ਦੇ ਢੇਰ ਚੋਂ ਨਿਕਲਿਆ ਰਾਮ ਮੰਦਿਰ ਦੇ ਚੜਾਵੇ ਦਾ ਪੈਸਾ ਪੋਲੀਥਿਨ ਦੇ ਲਿਫਾਫਿਆਂ ਚ ਪਾ ਕੇ ਬੰਦ ਕਰਕੇ ਤੇ ਉੱਥੇ ਬਾਹਰ ਗਊਆਂ ਮੱਝਾਂ ਦੇ ਗੋਹੇ ਦੇ ਢੇਰ ਥੱਲੇ ਦੱਬਿਆ ਪਿਆ ਸੀ ਹੁਣ ਇਸੇ ਤਰ੍ਹਾਂ ਦੀ ਕਹਾਣੀ ਇਹ ਆ ਕਿ ਜਿਹੜਾ ਤੀਸਰੇ ਨੰਬਰ ਦਾ ਵੱਡਾ ਮੈਨੇਜਮੈਂਟ ਵਾਲਾ ਅਫਸਰ ਆ ਉਹਦੇ ਘਰ ਕੱਲ ਛਾਪਾ ਮਾਰਿਆ ਤੇ ਉਸ ਛਾਪੇ ਦੇ ਵਿੱਚੋਂ ਜਾ ਕੇ ਉਹ ਇੱਕ ਸੰਦੂਕ ਮਿਲ ਗਿਆ ਇਹ ਸੰਦੂਕ ਉਹ ਆ ਜਿਹਦੇ ਉੱਤੇ ਲਿਖਿਆ ਰਾਮ ਮੰਦਿਰ ਦਾਨ ਕੋਸ਼ ਕੁਛ ਇਸ ਤਰ੍ਹਾਂ ਕੋਸ਼ ਕਹਿੰਦੇ ਆ ਫੰਡ ਨੂੰ ਨਾਲ ਇਹਦੇ ਉੱਤੇ ਕਿਊ ਆਰ ਕੋਡ ਲੱਗਾ ਕਿ ਜੇ ਕਿਸੇ ਨੇ ਪੈਸੇ ਚੜਾਉਣੇ ਆ ਤੇ ਇਹਨੂੰ ਚੜਾ ਦਿਓ ਹੁਣ ਜਦੋਂ ਉੱਥੇ ਫੜਿਆ ਗਿਆ ਤੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਦੇ ਇੱਕ ਬੰਦੇ ਨੇ ਸਪੈਸ਼ਲ ਦਿੱਤਾ ਕਿ ਸੰਦੂਕ ਇੱਥੋਂ ਰਾਮ ਦੇ ਮੰਦਿਰ ਵਿੱਚੋਂ ਚੋਰੀ ਨਹੀਂ ਹੋਇਆ ਇਹ ਸੰਦੂਕ ਤਾਂ ਜੀ 2017-18 ਜਿਹੜੇ ਵਕਤ ਦਿੱਤੀ ਉਹਨਾਂ ਸੰਦੂਕਾਂ ਚੋਂ ਆ ਹੁਣ ਬਾਅਦ ਸੰਦੂਕ ਹੀ ਨਹੀਂ ਤੇ ਲੋਕੀ ਸੁਣ ਕੇ ਹੱਸਦੇ ਆ ਕਿ 2017-18 ਦਾ ਜੇ ਸੰਦੂਕ ਹੋਏ ਤੇ ਉਦੋਂ ਤੇ ਕਿਊ ਆਰ ਕੋਡ ਨਹੀਂ ਸੀ ਹੁੰਦੇ ਫਿਰ ਕਿਊ ਆਰ ਕੋਡ ਕਿੱਥੋਂ ਲੱਗ ਗਿਆ ਕਿਊ ਆਰ ਕੋਡ ਤੇ ਲੱਗਣ ਲੱਗੇ ਉਹ ਤੋਂ ਬਾਅਦ ਤੇ ਇਹ ਪੁਰਾਣਾ ਸੰਦੂਕ ਜੇ ਹੋਵੇ ਤੇ ਕਿਊ ਆਰ ਕੋਡ ਨਹੀਂ ਸੀ ਹੋਣ ਲੱਗ ਸਕਦਾ ਹੁਣ ਏਦਾਂ ਦੇ ਬਿਆਨ ਕਰਕੇ ਤੇ ਹੋਰ ਵੀ ਜ਼ਿਆਦਾ ਫਸਦੇ ਜਾਂਦੇ ਆ ਅਗਲਿਆਂ ਦਿਨਾਂ ਚ ਜਾਂਚ ਹੋਰ ਅੱਗੇ ਵੱਧ ਸਕਦੀ
1: ਜੀ ਪਨ ਸਾਹਿਬ ਅਮਰੀਕਾ ਦੇ ਵਿੱਚ ਅਦਾਲਤ ਨੇ ਉਹ ਗੱਲ ਕਰਤੀ ਜਿਹੜੀ ਡੋਨਲਡ ਟਰੰਪ ਨੂੰ ਚੰਗੀ ਨਹੀਂ ਲੱਗਦੀ ਡੋਨਲਡ ਟਰੰਪ ਕਹਿੰਦੇ ਸੀ ਕਿ ਬਾਈ ਬਰਥ ਸਿਟੀਜ਼ਨਸ਼ਿਪ ਜਿਹੜੀ ਮਿਲਦੀ ਉਹ ਕੈਂਸਲ ਹੋਣੀ ਚਾਹੀਦੀ ਹੈ ਪਰ ਅਦਾਲਤ ਕਹਿੰਦੀ ਹੈ ਕਿ ਇਹ ਚੱਲਦੀ ਰਹੂਗੀ ਜੀ
0: ਪਰ ਡੋਨਲਡ ਟਰੰਪ ਨੇ ਆਖਿਆ ਸੀ ਜਿਹੜੀ ਬਾਈ ਬਰਥ ਸਿਟੀਜ਼ਨਸ਼ਿਪ ਹੈ ਯਾਨੀ ਜੇ ਕੋਈ ਇੱਥੇ ਆਇਆ ਭਾਵੇਂ ਘੁੰਮਣ ਫਿਰਨ ਆਇਆ ਭਾਵੇਂ ਵਿਆਹ ਸ਼ਾਦੀ ਤੇ ਆਇਆ ਭਾਵੇਂ ਬਿਜ਼ਨਸ ਤੇ ਆਇਆ ਜਾਂ ਕਿਸੇ ਦੇ ਮਰਗ ਤੇ ਪਹੁੰਚਦੇ ਆਇਆ ਜੇ ਉਹ ਇੱਥੇ ਆ ਕੇ 4 ਦਿਨ ਠਹਿਰ ਗਿਆ ਤੇ ਉਹਨੇ ਚ ਉਹਦੇ ਘਰ ਬੱਚਾ ਹੋ ਗਿਆ ਤੇ ਉਸ ਬੱਚੇ ਨੂੰ ਜਨਮ ਤੋਂ ਹੀ ਸਿਟੀਜ਼ਨਸ਼ਿਪ ਅਮਰੀਕਾ ਦੀ ਮਿਲ ਜਾਂਦੀ ਸੀ ਸਮਝਿਆ ਜਾਂਦਾ ਸੀ ਕਿ ਕੁਦਰਤ ਚਾਹੁੰਦੀ ਆ ਕਿ ਇਸ ਬੱਚੇ ਨੂੰ ਇਸ ਦੇਸ਼ ਦੀ ਸਿਟੀਜ਼ਨਸ਼ਿਪ ਮਿਲੇ ਤਾਂ ਇਹਦਾ ਜਨਮ ਇੱਥੇ ਹੋਇਆ ਕਈ ਲੋਕੀ ਜਾ ਕੇ ਉੱਥੇ ਸਕੀਨਿੰਗ ਕਰਾ ਕੇ ਪ੍ਰੀ ਮਚੋਰ ਬੱਚੇ ਵੀ ਪੈਦਾ ਕਰਦੇ ਸੀ ਕਿ ਸਿਟੀਜ਼ਨਸ਼ਿਪ ਮਿਲ ਜਾਵੇ ਇਹਨੇ ਡੋਨਲਡ ਟਰੰਪ ਨੇ ਆ ਕੇ ਪਾਬੰਦੀ ਰਾਤੀ ਇਹਨੇ ਆਖਿਆ ਜਿਸ ਤਰ੍ਹਾਂ ਖਾੜੀ ਦੇ ਦੇਸ਼ਾਂ ਵਿੱਚ ਹੈ ਕਿ ਤੁਸੀਂ ਜਿਹੜੇ ਦੇਸ਼ ਤੋਂ ਆਏ ਆ ਸਿਟੀਜ਼ਨਸ਼ਿਪ ਤੁਹਾਨੂੰ ਉੱਥੋਂ ਦੀ ਮਿਲੂਗੀ ਤੁਹਾਡੇ ਬੱਚਿਆਂ ਨੂੰ ਹਾਈ ਕਮਿਸ਼ਨ ਤੋਂ ਤੁਸੀਂ ਪਰਚੀ ਬਣਾਓ ਜਾ ਕੇ ਉੱਥੋਂ ਦੀ ਲੈ ਲਿਓ ਅਸੀਂ ਸਿਟੀਜ਼ਨਸ਼ਿਪ

0: ਨਹੀਂ ਦੇਣੀ। ਇਹਨੇ ਡੋਨਲਡ ਟਰੰਪ ਨੇ ਆਖਿਆ ਮੈਂ ਵੀ ਉਹ ਕੁਝ ਕਰਨਾ, ਅਸੀਂ 22 ਬਰਤ ਸਿਟੀਜ਼ਨਸ਼ਿਪ ਨਹੀਂ ਦੇਣੀ, ਉਹ ਜਿਹੜੇ ਦੇਸ਼ ਤੋਂ ਆਏ ਨੇ ਜਿੱਥੋਂ ਦੇ ਲੋਕ ਨੇ ਉਹਨਾਂ ਦੇ ਬੱਚੇ ਦੀ ਸਿਟੀਜ਼ਨਸ਼ਿਪ ਵੀ ਉੱਥੋਂ ਦੀ ਰਹੇਗੀ, ਅਸੀਂ ਕੁਛ ਨਹੀਂ ਕਰਨਾ। ਇਸ ਗੱਲ ਦੇ ਉੱਤੇ ਕਾਫੀ ਰੌਲਾ ਪੈਂਦਾ ਰਿਹਾ, ਉਹ ਕੇਸ ਅਦਾਲਤ ਤੋਂ ਚਲਾ ਗਿਆ ਸੀ। ਪਹਿਲਾਂ ਵੱਖ ਵੱਖ ਸੂਬਿਆਂ ਦੀਆਂ ਅਦਾਲਤਾਂ ਨੇ ਆਖਿਆ ਕਿ ਡੋਨਲਡ ਟਰੰਪ ਗਲਤ ਕਰਦਾ, ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਡੋਨਲਡ ਟਰੰਪ ਨੇ ਪਰਵਾਹ ਨਹੀਂ ਸੀ ਕੀਤੀ। ਕੱਲ ਉੱਥੋਂ ਦੀ ਸੁਪਰੀਮ ਕੋਰਟ ਨੇ ਆਰਡਰ ਕਰ ਦਿੱਤਾ ਕਿ 22 ਬਰਤ ਦੀ ਸਿਟੀਜ਼ਨਸ਼ਿਪ ਹੈ ਉਹ ਬਿਲਕੁਲ ਠੀਕ ਹੈ, ਡੋਨਲਡ ਟਰੰਪ ਦੀ ਸਰਕਾਰ 22 ਬਰਤ ਸਿਟੀਜ਼ਨਸ਼ਿਪ ਨੂੰ ਰੋਕ ਨਹੀਂ ਸਕਦੀ, ਇਹਨਾਂ ਜੇ ਰੋਕਿਆ ਤੇ ਗਲਤ ਕੀਤਾ। ਯਾਨੀ ਇਹਦਾ ਆਰਡਰ ਜਿਹੜਾ ਉਹ ਇੱਕ ਵਾਰੀ ਤਾਂ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਡੋਨਲਡ ਟਰੰਪ ਆਪਣੀ ਕਿਸਮ ਦਾ ਬੰਦਾ, ਉਹਨੇ ਰਿਸ਼ਤੀ ਹਾਰ ਨਹੀਂ ਮਰਨੀ, ਤੇ ਹੋ ਸਕਦਾ ਕਿ ਅਗਲਿਆਂ ਦਿਨਾਂ ਦੇ ਵਿੱਚ ਉਹ ਇਹਦੇ ਉੱਤੇ ਕੋਈ ਨਵਾਂ ਡਿੱਕਾ ਪਾਵੇ। ਉੱਥੋਂ ਦੇ ਪ੍ਰੈਜੀਡੈਂਟ ਕੋਲ ਪਾਵਰਾਂ ਬਹੁਤ ਹੁੰਦੀਆਂ, ਜੇ ਉਹ ਆਪਣੀ ਪਾਵਰ ਦੀ ਵਰਤੋਂ ਕਰਕੇ ਸੁਪਰੀਮ ਕੋਰਟ ਦਾ ਵੀ ਫੈਸਲਾ ਰੱਦ ਕਰਨਾ ਚਾਹੇ ਤੇ ਕਰ ਸਕਦਾ। ਇਸ ਕਰਕੇ ਅਜੇ ਵੀ ਜੱਕੋ ਤੱਕਾ ਕਿ ਗੱਲ ਮੰਨੀ ਜਾਵੇਗੀ ਕਿ ਨਹੀਂ।
1: ਜੀ 500 ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਸਾਡਾ ਸਾਥ ਦੇਣ ਲਈ।
0: ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ, ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ YYC ਹੋਮ ਕੇਅਰ ਵਾਲੇ ਵੀਰਪਾਲ ਕੌਰ ਢੱਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ, ਤਾਂ ਤੁਸੀਂ ਵੀਰਪਾਲ ਕੌਰ ਢੱਟਹੁਰਾ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ, ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ, ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਿਨਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ।

0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
0: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
1: ਦੂਜੀ ਲੋਕੇਸ਼ਨ 117-7771 Avenue,
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
0: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222।
4: ਜਿਵੇਂ ਸਭ ਨੂੰ ਪਤਾ ਵੀ 2023 ਦੇ ਵਿੱਚ ਵੀ ਤੇ 2025 ਦੇ ਵਿੱਚ ਵੀ ਪੰਜਾਬ ਦੇ ਵਿੱਚ ਹੜ੍ਹ ਆਏ, ਪਰ ਇਹ ਬਹੁਤ ਵੱਡਾ ਇੱਕ ਡਿਬੇਟ ਦਾ ਇਸ਼ੂ ਬਣਿਆ ਵੀ ਇਹ ਮੈਨਮੇਡ ਸੀਗੇ। ਮੈਨਮੇਡ ਹੜ੍ਹ ਕਿਉਂ ਆਏ, ਕਿਵੇਂ ਆਏ, ਚ ਸਰਕਾਰਾਂ ਦੀ ਨਲਾਇਕੀ ਰਹੀ, ਲੋਕਾਂ ਨੂੰ ਪਹਿਲਾਂ ਜਾਗਰੂਕ ਨਹੀਂ ਕੀਤਾ ਗਿਆ, ਪਰ ਇੱਕ ਵੱਡਾ ਸਵਾਲ ਇਹ ਵੀ ਰਿਹਾ ਵੀ ਜਿਹੜੇ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ, ਉਹਨਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ, ਹੜ੍ਹ ਆਉਣ ਤੋਂ ਬਾਅਦ ਕੋਈ ਮੁਆਵਜ਼ਾ ਨਹੀਂ ਹੋਇਆ, ਇਹ ਜਿਹੀਆਂ ਤਮਾਮ ਗੱਲਾਂ ਚੱਲੀਆਂ। ਪਰ ਹੁਣ ਜਦੋਂ ਅਸੀਂ 2026 ਦੇ ਵਿੱਚ ਬੈਠੇ ਹਾਂ ਤਾਂ ਫਿਰ ਅਜਿਹੀਆਂ ਖਬਰਾਂ ਜਾਂ ਅਜਿਹੀਆਂ ਕੋਈ ਗੱਲਾਂ ਸੁਣਨ ਨੂੰ ਮਿਲ ਰਹੀਆਂ ਵੀ ਹੜ੍ਹ ਫੇਰ ਆ ਸਕਦੇ ਆ। ਹਾਲਾਂਕਿ ਕਈ ਲੋਕਾਂ ਨੇ ਇਸ ਗੱਲ ਦਾ ਖੰਡਨ ਕੀਤਾ ਗਾ ਵੀ ਇਹ ਸਿਰਫ ਅਫਵਾਹ ਗੀ, ਪਰ ਕਈ ਲੋਕ ਮੰਨ ਰਹੇ ਆ ਵੀ ਜਿਹੜੇ ਹਿਸਾਬ ਦੇ ਨਾਲ ਹੁਣੇ ਹੀ ਪਾਣੀ ਛੱਡਿਆ ਜਾ ਰਿਹਾ ਤਾਂ ਹੜ੍ਹ ਆਉਣੇ ਲਾਜ਼ਮੀ ਹੀ ਆ। ਇਹ ਤਮਾਮ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਡੂੰਘਾਈ ਦੇ ਨਾਲ ਗੱਲਬਾਤ ਕਰਾਂਗੇ, ਨਬਜ਼ ਫੜਨ ਦੀ ਕੋਸ਼ਿਸ਼ ਕਰਾਂਗੇ ਵੀ ਅਸਲ ਦੇ ਵਿੱਚ ਇਹ ਸਿਰਫ ਇੱਕ ਅਫਵਾਹ ਗੀ ਜਾਂ ਇਹਦੇ ਪਿੱਛੇ ਕੋਈ ਸਿਆਸੀ ਚਾਲ ਆ ਜਾਂ ਅਸਲੀਅਤ ਹੈਗੀ ਆ। ਸਾਡੇ ਨਾਲ ਮੌਜੂਦ ਨੇ ਸੁਖਚੈਨ ਸਿੰਘ ਖਹਿਰਾ ਸਾਹਿਬ। ਖਹਿਰਾ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ।
5: ਬਹੁਤ ਬਹੁਤ ਸ਼ੁਕਰੀਆ ਜੀ।
4: ਖਹਿਰਾ ਸਾਹਿਬ, ਮੈਨਮੇਡ ਜਾਂ ਕੁਦਰਤੀ ਇਹ ਹੜ੍ਹ ਕੀ ਤੁਹਾਨੂੰ ਲੱਗਦਾ ਗਾ ਵੀ ਕੁਦਰਤੀ ਤੌਰ ਦੇ ਉੱਤੇ ਆ ਵੀ ਬਰਸਾਤਾਂ ਬਹੁਤ ਜ਼ਿਆਦਾ ਹੋ ਗਈਆਂ ਤਾਂ ਹੀ ਆਉਂਦੇ ਆ, ਜਾਂ ਮੈਨਮੇਡ ਨੇ, ਜਾਂ ਮੈਨਮੇਡ ਨੇ ਤਾਂ ਫਿਰ ਮੈਨਮੇਡ ਕਿਵੇਂ ਨੇ?
5: ਦੇਖੋ ਧਾਲੀਵਾਲ ਸਾਹਿਬ, ਇਹ ਜਿਹੜਾ ਮੁੱਦਾ ਇੱਕ ਐਨਾਲਾਇਸਿਸ ਦਾ ਮੁੱਦਾ, ਇੱਕ ਪੜਚੋਲ ਦਾ ਮੁੱਦਾ, ਇੱਕ ਵਿਸ਼ਲੇਸ਼ਣ ਦਾ ਮੁੱਦਾ
4: ਜੀ।
5: ਸਾਡੇ ਪੰਜਾਬੀਆਂ ਨੂੰ ਇੱਕ ਆਦਤ ਕੀ ਹੈਗੀ, ਆਪਾਂ ਸਾਰੇ ਜਿਹੜੇ ਬੱਲੇ ਬੱਲੇ ਕਰਾ ਲੈਣੇ, ਲਾਲਾ ਲਾਲਾ ਕਰਾ ਲੈਣੇ, ਜਦੋਂ ਕੁਛ ਹੁੰਦਾ ਉਦੋਂ ਅਸੀਂ ਟਰਾਲੀਆਂ ਲੈ ਕੇ ਤੇ ਆਪਣੇ ਜਿਹੜੇ ਲੰਗਰ ਲਾ ਕੇ ਤੁਰ ਪੈਂਦੇ ਹਾਂ। ਪਰ ਜੋ

0: ਉਹ ਇੱਧਰ ਇਰਦ ਗਿਰਦ ਸਾਡੇ ਵਿਚਰ ਰਿਹਾ ਹੁੰਦਾ, ਉਹ ਸਮੇਂ ਦੀ ਨਜਾਕਤ ਨੂੰ ਨਹੀਂ ਸਮਝਦੇ। ਉਹ ਸਮਾਂ ਜਦੋਂ ਸਾਡੇ ਹੱਥੋਂ ਲੰਘ ਜਾਂਦਾ ਫਿਰ ਅਸੀਂ ਜਿਹੜੀ ਆ ਸੇਵਾ ਕਰਨ ਨੂੰ ਤੁਰ ਪੈਂਦੇ ਆ, ਉਹਨੂੰ ਨੁਕਸਾਨ ਹੋ ਚੁੱਕਾ ਹੁੰਦਾ। ਜੇ ਇਹੀ ਵਿਚਾਰ ਪਹਿਲੋਂ ਕੀਤੇ ਜਾਣ ਤਾਂ ਇਹ ਚੀਜ਼ ਜਿਹੜੀ ਆ ਇਸ ਨੂੰ ਰੋਕਿਆ ਜਾ ਸਕਦਾ। ਹੜ੍ਹ ਜਿਹੜੇ ਹੁੰਦੇ ਆ ਕੁਦਰਤ ਦੇ ਨਾਲ ਨਾਲ ਮੈਨਮੇਡ ਹੁੰਦੇ ਆ, ਕਿਉਂਕਿ ਜਿਹੜੇ ਡੈਮ ਬਣੇ ਉਹ ਹੈ ਹੀ ਮੈਨਮੇਡ ਆ, ਤੇ ਜਦੋਂ ਮੈਨਮੇਡ ਪੈ ਜਿਹੜੇ ਆ ਡੈਮ ਬਣ ਗਏ ਤੇ ਉਹਨਾਂ ਦਾ ਜਿਹੜਾ ਪ੍ਰਬੰਧਨ ਆ ਕਿਤੇ ਨਾ ਕਿਤੇ ਉਹਦੇ ਚ ਖਾਮੀਆਂ ਹੁੰਦੀਆਂ। ਜਦੋਂ ਖਾਮੀਆਂ ਰਹਿ ਜਾਂਦੀਆਂ ਤੇ ਇਹ ਜਿਹੜੇ ਆ ਕੁਦਰਤ ਦੇ ਨਾਲ ਨਾਲ ਮੈਨਮੇਡ ਹੋ ਜਾਂਦੇ ਨੇ। ਪਾਣੀ ਦਾ ਆਪਣਾ ਵਹਾਅ ਹੁੰਦਾ, ਉਹਨੂੰ ਰੋਕ ਨਹੀਂ ਸਕਦਾ, ਆਪਾਂ ਉਹਨੂੰ ਰੋਕਿਆ ਹੋਇਆ। ਤੇ ਜਦੋਂ ਉਹ ਜਿਹੜਾ ਇੱਕ ਸੈਂਟੀਫਿਕਲੀ ਤਰੀਕਾ ਉਹਨੂੰ ਨਹੀਂ ਅਡੋਪਟ ਕਰਦੇ ਜਾਂ ਕਹਿ ਲਓ ਜਾਣ ਬੁੱਝ ਕੇ ਕਰਦੇ, ਜੋ ਕਹਿ ਸਕਦੇ ਆ, ਜਾਂ ਸ਼ਰਾਰਤ ਨਾ ਕੀਤਾ, ਕੁਛ ਵੀ ਕਿਹਾ ਜਾ ਸਕਦਾ, ਜਿੰਨੀ ਦੇਰ ਤੱਕ ਆਪਾਂ ਇਹਦੀ ਪੜਚੋਲ ਨਹੀਂ ਕਰਦੇ, ਇਹਦਾ ਵਿਸ਼ਲੇਸ਼ਣ ਨਹੀਂ ਕਰਦੇ।
1: ਜੀ,
0: ਅੱਜ ਆਪਾਂ ਇੱਥੇ ਬੈਠੇ ਹਾਂ ਇਸ ਕਰਕੇ ਬੈਠੇ ਹਾਂ ਵੀ ਇਹੀ ਸਮਾਂ ਸੀ ਪਿਛਲੇ ਸਾਲ ਜਦੋਂ ਇਹ ਹੜ੍ਹਾਂ ਦਾ ਕੰਮ ਸ਼ੁਰੂ ਹੋ ਗਿਆ ਸੀ, ਤੇ ਉਹ ਜਿਹੜੀ ਸੀ ਸ਼ੁਰੂ ਕਿੱਥੋਂ ਹੋਇਆ ਸੀ?
1: ਜੀ,
0: ਉਹ ਸ਼ੁਰੂ ਜੇ ਅੱਜ ਤੁਸੀਂ ਗੱਲ ਕੀਤੀ, ਉਹ ਕਹਿ ਰਹੇ ਵੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਹੜ੍ਹ ਨਹੀਂ ਆਉਣੇ, ਇਹ ਅਫਵਾਹ, ਤੇ ਪਿਛਲੇ ਸਾਲ ਵੀ ਤਾਂ ਅਫਵਾਹ ਹੀ ਕਹੀ ਜਾ ਰਹੀ ਸੀ, ਉਦੋਂ ਵੀ ਇਹੀ ਚੀਜ਼ ਹੋ ਰਹੀ ਸੀ। ਜਿੱਥੋਂ ਸ਼ੁਰੂ ਉਹ ਹੋਇਆ ਸੀ ਉੱਥੋਂ ਹੀ ਸ਼ੁਰੂ ਅੱਜ ਹੋ ਰਿਹਾ।
1: ਜੀ,
0: ਸ਼ੁਰੂ ਇਹ ਹੋਇਆ ਸੀ ਵੀ ਅਖਬਾਰਾਂ 'ਚ ਉਦੋਂ ਦੀਆਂ ਜਿਹੜੀਆਂ ਸੀਗੀਆਂ ਸੁਰਖੀਆਂ ਸੀਗੀਆਂ, ਤੇ ਉਹਨੂੰ ਆਪਾਂ ਅਣਗੌਲਿਆ ਕੀਤਾ ਤੇ ਐਂਡ ਦੇ ਵਿੱਚ ਜਾ ਕੇ ਆਪਾਂ ਜਿਹੜਾ ਉਹ ਹੜ੍ਹ ਆ ਗਏ। ਸੋ ਮੇਰੇ ਕੋਲ ਪਿਛਲੇ ਸਾਲ ਦੇ, ਉਸ ਤੋਂ ਪਿਛਲੇ ਸਾਲ ਦੇ ਸਾਰੇ ਡਾਟੇ ਨੇ ਕੀ ਹੋਇਆ, ਤੇ ਉਹਦੇ ਵਿੱਚ ਜੇ ਹੁਣ ਦੀ ਦੇਖੀ ਜਾਵੇ ਤਾਂ ਸਭ ਤੋਂ ਪਹਿਲਾਂ ਜਿਹੜੀ ਇਹ ਅਖਬਾਰ ਆ ਅਜੀਤ, ਤੇ 18 ਜੂਨ ਦੀ ਜਿਹੜੀ ਆ ਖਬਰ ਆ ਰਹੀ ਹੈ 17 ਜੂਨ ਨੂੰ, ਪੰਜਾਬ ਅੰਦਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਮੁੜ ਹੜ੍ਹਾਂ ਦਾ ਡਰ ਭਾਖੜਾ ਬੰਨਦੇ ਪਾਣੀ ਦਾ ਪੱਧਰ ਖਤਰੇ ਵੱਲ ਨੂੰ ਵਧਿਆ। ਜੇ ਇਹ ਖਬਰ ਆ ਰਹੀ ਆ ਤੇ ਇਹ ਕੋਈ ਜਿਹੜੀ ਇਹ ਇੰਨੀ ਮਸ਼ਹੂਰ ਅਖਬਾਰ ਆ, ਜ਼ਿੰਮੇਦਾਰ ਅਖਬਾਰ ਆ, ਕਿ ਇਹਨਾਂ ਨੇ ਇਹ ਖਬਰ ਐਵੇਂ ਲਾਤੀ? ਫਿਰ ਉਹਦੇ ਵਿੱਚ ਇਹਨਾਂ ਨੇ ਜਿਹੜਾ ਭਾਖੜੇ ਦਾ ਬੁਲੇਟਿਨ ਆਉਂਦਾ ਉਹ ਛਾਪਿਆ ਗਿਆ। ਉਹਦੇ ਵਿੱਚ ਇੱਕ ਗੱਲ ਦੱਸਦਾ ਕਿ ਜਿਹੜਾ ਸੀਗਾ ਇਹ ਭਾਖੜੇ ਡੈਮ ਦੀ ਕਪੈਸਿਟੀ ਆ ਉਹ 1680 ਫੁੱਟ ਦੀ ਆ।
1: ਜੀ,
0: ਤੇ ਇਹਦੇ ਵਿੱਚ ਜਿਹੜਾ ਪਾਣੀ ਆਉਂਦਾ ਉਹਦਾ ਬੁਲੇਟਿਨ ਛਪਦਾ ਸੀਗਾ। ਹੁਣ ਉਹ ਵੀ ਦੱਸਾਂਗੇ ਇਸ ਵਾਰੀ, ਉਹ ਵੀ ਬੰਦ ਕਰਤਾ। ਉਹ ਜਿਹੜਾ ਬੁਲੇਟਿਨ ਆਉਂਦਾ ਉਹ ਹਰ ਰੋਜ਼ ਆਉਂਦਾ ਵੀ ਇਸ ਸਮੇਂ ਪਾਣੀ ਦੀ ਆਮਦ ਕਿੰਨੀ ਆ ਤੇ ਪਾਣੀ ਛੱਡਿਆ ਕਿੰਨਾ ਤੇ ਪਾਣੀ ਦਾ ਪੱਧਰ ਕਿੰਨਾ।
1: ਠੀਕ ਹੈ,
0: ਜਦੋਂ ਪਾਣੀ ਦਾ ਪੱਧਰ ਵੱਧਦਾ ਗਿਆ, ਪਾਣੀ ਪਿੱਛੇ ਜ਼ਿਆਦਾ ਤੇ ਛੱਡਿਆ ਘੱਟ, ਤੇ ਉਹਨੂੰ ਹੜ੍ਹ ਆਉਣੇ। ਇਹੀ ਪਿਛਲੀ ਵਾਰੀ ਹੋਇਆ, ਉਹ ਆਪਾਂ ਅੱਗੇ ਜਿਉਂ ਜਿਉਂ ਆਪਾਂ ਅੱਗੇ ਵਧਾਂਗੇ ਉਹ ਜਿਹੜਾ ਆਪਾਂ ਇਸ ਨੂੰ ਮਤਲਬ ਦੱਸ ਦਾਂਗੇ ਵੀ ਇਹ ਗੱਲ ਸਹੀ ਆ। ਸੋ ਇਸ ਅਖਬਾਰ ਦੇ ਵਿੱਚ ਦੱਸਿਆ ਕਿ ਭਾਖੜੇ ਡੈਮ ਦਾ ਜਲ ਪੱਧਰ 1578 ਫੁੱਟ ਦੇ ਨੇੜੇ ਪਹੁੰਚ ਚੁੱਕਿਆ ਹੈ। 1680 ਟੋਟਲ, 1578 ਪਹੁੰਚ ਚੁੱਕਿਆ, ਜੋ ਕਿ ਪਿਛਲੇ ਸਾਲ ਦੇ 1553.84 ਫੁੱਟ ਪਾਣੀ ਦੇ ਪੱਧਰ ਦੇ ਮੁਕਾਬਲੇ ਤੇ 21 ਤੋਂ 22 ਫੁੱਟ ਆਮ ਸਭ ਨਾਲ ਲਗਭਗ 30 ਫੁੱਟ ਉੱਚਾ ਦਰਜ ਕੀਤਾ ਗਿਆ।
1: ਜੀ,
0: ਮਤਲਬ ਕਿ ਪਿਛਲੇ ਸਾਲ ਹੜ੍ਹ ਆਏ
1: ਜੀ,
0: ਤੇ ਐਰਕੀ ਪਹਿਲੇ ਹੀ ਇੰਨਾ 30 ਫੁੱਟ ਉੱਪਰ ਚਲੇ ਗਿਆ ਪੱਧਰ ਉਹਦਾ। ਇਹਦਾ ਮਤਲਬ ਸਾਨੂੰ ਸੋਚਣਾ ਪਊਗਾ ਨਾ, ਇੱਥੇ ਵਿਚਾਰ ਤੇ ਕਰਨਾ ਪਊਗਾ ਕਿ ਆਹ ਚੀਜ਼ ਆ। ਹੁਣ ਇਹਦੇ ਵਿੱਚ ਇਹ ਵੀ ਆਇਆ, ਹੁਣ ਸਵਾਲ ਵੀ ਹੋਏ ਹੋਣੇ ਉਹਦੇ ਵਿੱਚ ਲਿਖਿਆ, ਪੰਜਾਬ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਕੀ ਪ੍ਰਬੰਧ?
1: ਜੀ,
0: ਹੁਣ ਉਹਦੇ ਵਿੱਚ ਸਰਕਾਰ ਕਹਿ ਰਹੀ ਹੈ ਵੀ ਅਸੀਂ ਆਹ ਵੀ ਕਰ ਲਿਆ, ਆਹ ਵੀ ਕਰ ਲਿਆ। ਸਰਕਾਰ ਤੋਂ ਤੁਹਾਨੂੰ ਪਤਾ ਵੀ ਕੀ ਕਰ ਰਹੀ, ਉਹ ਤਾਂ ਹੋਰ ਹੀ ਪਾਸੇ ਨੂੰ ਤੁਰੀ ਆ, ਤੁਸੀਂ ਦੇਖ ਰਿਹਾ ਰੋਜ਼ ਭੰਬਲ ਭੂਸੇ ਕੀ ਪੈ ਰਹੇ ਨੇ, ਉਹਨਾਂ ਨੂੰ ਤਾਂ ਅਜੇ ਵਿਹਲ ਹੀ ਨਹੀਂ ਹੈਗੀ ਵੀ ਇਹ ਕੰਮ ਕਰਨਾ। ਸੋ ਇਹ ਚੀਜ਼ ਨੂੰ ਸਾਨੂੰ ਵਿਚਾਰ ਕਰਨਾ ਚਾਹੀਦਾ ਜੇ ਆਪਾਂ ਉਸ ਤੋਂ ਅੱਗੇ ਚੱਲਦੇ ਹਾਂ। ਤੇ ਜਿਵੇਂ ਪਿਛਲੇ ਸਾਲ ਆਉਂਦੇ ਸੀ, ਅਗਲੇ ਹੀ ਦਿਨ ਜਿਹੜੀ ਆ 16 ਜੂਨ ਨੂੰ ਇੱਕ ਆ ਜਿਹੜਾ ਸੀਗਾ ਉਹ ਆ ਉਹਨਾਂ ਦਾ ਬੁਲੇਟਿਨ ਆ ਇਹ ਛਪਿਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਭਾਖੜੇ ਡੈਮ ਪਾਣੀ ਦਾ ਪੱਧਰ 1574.81 ਫੁੱਟ ਆ।
1: ਜੀ,
0: ਠੀਕ ਹੈ ਜੀ। ਹੁਣ ਜੇ ਇੰਨਾ ਜਿਹੜਾ ਪਾਣੀ ਆ ਇਹਦੇ ਵਿੱਚ ਹੈਗਾ, ਇਸ ਤੋਂ ਬਾਅਦ ਕੋਈ ਵੀ ਬੁਲੇਟਿਨ ਨਹੀਂ ਆਇਆ, ਮੈਂ ਸਾਰੀ ਅਖਬਾਰਾਂ ਦੇਖ ਲਈ।
1: ਕਿੰਨੀ ਤਰੀਕ ਦਾ?
0: 16-17 ਦਾ ਆਇਆ, ਉਸ ਤੋਂ ਬਾਅਦ ਕੋਈ ਬੁਲੇਟਿਨ ਨਹੀਂ ਆਇਆ। ਕਿਉਂ ਨਹੀਂ ਆਇਆ, ਇਹਦੇ ਪਿੱਛੇ ਕੀ ਸਾਜਿਸ਼ ਆ?
1: ਅੱਜ ਹੁਣ ਆਪਾਂ 25-26 ਤਰੀਕ ਚ ਬੈਠੇ,
0: ਅੱਜ 25-26 ਤਰੀਕ ਚ ਬੈਠੇ, ਤੇ ਤੁਸੀਂ ਆਪ ਲਾ ਲਓ 10 ਦਿਨ ਹੋ ਗਏ, ਅਜੇ ਤਾਈਂ ਕੋਈ ਆ ਹੀ ਨਹੀਂ ਰਹੀ, ਬੁਲੇਟਿਨ ਹੀ ਨਹੀਂ ਆ ਰਿਹਾ।
1: ਠੀਕ ਹੈ,
0: ਹੁਣ ਇਹਦੇ ਸੰਬੰਧੀ ਕਿਸਾਨ ਯੂਨੀਅਨਾਂ ਵੀ ਮਿਲ ਚੁੱਕੀਆਂ ਨੇ। ਜੇ ਇਹ ਚੀਜ਼ ਨੂੰ ਆਪਾਂ ਰੋਕਣਾ ਤਾਂ ਆਪਣੇ ਆਪ ਸਾਨੂੰ ਅਵੇਅਰ ਹੋਣਾ ਪੈਣਾ ਤੇ ਪਿਛਲੇ ਸਾਲ ਦੀ ਪੜਚੋਲ ਕਰਨੀ ਪੈਣੀ ਹੈ। ਤੇ ਉਹਦੇ ਲਈ ਸਾਨੂੰ ਜਿਹੜੇ ਆ ਆਪਣੀਆਂ ਟੀਮਾਂ ਬਣਾ ਕੇ, ਜਿਹੜੇ ਰਿਸਪੋਂਸੀਬਲ ਆ ਕਿਸਾਨ ਯੂਨੀਅਨ, ਉਹਨਾਂ ਨੂੰ ਜਾਣਾ ਪਊਗਾ ਭਾਖੜਾ ਡੈਮ ਦੀ ਪ੍ਰਬੰਧਕ ਕਮੇਟੀ ਨਾਲ, ਆਪਣੀ ਸਰਕਾਰ ਨਾਲ ਗੱਲਬਾਤ ਵੀ, ਆਪਾਂ ਇਹਨੂੰ ਰੋਕ ਲਿਆ ਜਾਏ ਕਿਤੇ ਪਿਛਲੇ ਸਾਲ ਆਉਣਾ ਨਾ ਹੋਵੇ। ਹੁਣ ਇਹ ਜਦੋਂ ਪਾਣੀ ਛੱਡਦੇ ਆ ਜੀ, ਇੰਨੇ ਕਿਊਸਿਕ ਛੱਡਿਆ ਤੇ ਇੰਨੇ ਕਿਊਸਿਕ ਆਇਆ, ਆਪਾਂ ਪਹਿਲੇ ਇਹ ਗੱਲ ਕਰ ਲਈਏ ਕਿਊਸਿਕ ਕੀ ਹੁੰਦਾ। ਕਿਊਸਿਕ ਇਹ ਹੁੰਦਾ ਵੀ 1 ਫੁੱਟ ਬਾਏ 1 ਫੁੱਟ ਦੇ ਏਰੀਏ ਚ ਜਿਹੜੀ ਆ ਲੈਂਥ, ਬ੍ਰੈਡਥ ਤੇ ਹਾਈਟ 1 ਫੁੱਟ ਦੀ, ਉਹਦੇ ਵਿੱਚੋਂ 1 ਸੈਕਿੰਡ ਦੇ ਵਿੱਚ ਜਿੰਨਾ ਪਾਣੀ ਨਿਕਲਦਾ ਉਹਨੂੰ ਕਿਊਸਿਕ ਕਿਹਾ ਜਾਂਦਾ।
1: ਠੀਕ ਹੈ,
0: ਠੀਕ ਹੈ ਜੀ, ਉਹ ਮੈਨੂੰ ਲੱਗਦਾ 27.317

0: ਕੁਛ ਜਿਹੜਾ ਪਾਣੀ ਆ ਲੀਟਰ ਪਾਣੀ ਆ ਉਹ ਉਹਦੇ ਵਿੱਚੋਂ ਨਿਕਲਦਾ ਇੱਕ ਕਿਊਸਿਕ ਜਿਹੜਾ ਹੁਣ ਉਹ ਇਸ ਹਿਸਾਬ ਨਾਲ ਇਹਨੂੰ ਨਾਪਿਆ ਜਾਂਦਾ ਹੁਣ ਜਦੋਂ ਆਪਾਂ ਗੱਲ ਕਰੀਏ ਪਿਛਲੇ ਸਾਲ ਦੀ ਤੇ ਆਹ ਮੇਰੇ ਕੋਲ ਡਾਟੇ ਵੀ ਆਪਾਂ ਆਹ ਨੀ ਗੱਲ ਕਰ ਸਾਰੀਆਂ ਅਖਬਾਰਾਂ ਆਪਾਂ ਇਕੱਠੀਆਂ ਕੀਤੀਆਂ ਤੇ ਜਿਹਦੇ ਵਿੱਚ ਇਹਦੇ ਵਿੱਚ ਉਹਨਾਂ ਨੇ ਆਪਾਂ ਇਹਨੂੰ ਕਰ ਸਕਦੇ ਹਾਂ ਦੇਖੋ ਮੌਨਸੂਨ ਦੇ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ ਪਿਛਲੀ ਜਿਹੜੀ ਡੇਟ ਸੀਗੀ ਸਰਕਾਰ ਨੇ ਕੋਈ ਗੰਭੀਰਤਾ ਨਾਲ ਨਹੀਂ ਜਿਹੜਾ 25 ਮਈ ਨੂੰ ਆ ਗਈ 25 ਮਈ ਨੂੰ ਖ਼ਬਰ ਛਾ ਰਹੀ ਹੈ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ
1: ਠੀਕ ਹੈ
0: ਠੀਕ ਹੈ ਜੀ ਉਸ ਤੋਂ ਬਾਅਦ
1: ਫਿਰ ਆਉਂਦਾ 2025 ਦਾ
0: 2025 ਦਾ ਫਿਰ ਆ ਗਈ 1 ਅਗਸਤ ਸਤਲੁਜ ਦਰਿਆ ਚੋਂ ਮਿੱਟੀ ਕੱਢਣ ਦਾ ਕੰਮ ਰੁਕਿਆ ਆਹ ਦੇਖੋ ਜੀ ਇਹ ਮੈਨ ਮੇਡ ਆ ਗਿਆ ਕੰਮ ਰੁਕਿਆ ਫਿਰ ਇਹਦੇ ਵਿੱਚ ਆਪਾਂ ਹੋਰ ਵੀ ਕਈ ਗੱਲਾਂ ਹੈਗੀਆਂ ਕਿ ਜਦੋਂ ਜਿਹੜੀ ਮਾਈਨਿੰਗ ਹੋ ਰਹੀ ਹੁੰਦੀ ਆ ਰੇਤ ਦਾ ਕੰਮ ਚੱਲ ਰਿਹਾ ਹੈਨਾ ਉਹ ਜਦੋਂ ਉੱਥੋਂ ਕੱਢੀ ਜਾਂਦੇ ਟੋਏ ਪੈ ਜਾਂਦੇ ਉਹ ਵੀ ਇੱਕ ਹੜ੍ਹ ਦਾ ਕਾਰਨ ਕੀ ਉਹ ਹੁਣ ਰੁਕ ਗਿਆ ਜੇ ਨਹੀਂ ਰੁਕਿਆ ਤਾਂ ਸਾਡੇ ਜਿਹੜੇ ਜਥੇਬੰਦੀਆਂ ਹੈਗੀਆਂ ਸਮਾਜਿਕ ਜਾਂ ਕਿਸਾਨ ਜਥੇਬੰਦੀਆਂ ਜੋ ਵੀ ਆ ਉਹਨਾਂ ਨੂੰ ਦੇਖਣਾ ਪੈਣਾ ਇਹ ਚੀਜ਼ ਦਾ ਰੌਲਾ ਪਾਉਣਾ ਪੈਣਾ ਜਿਹੜੇ ਹੁਣ ਕਹਿ ਰਿਹਾ ਇੱਕ ਚੀਜ਼ ਦੇਖੋ ਜੀ ਕੋਈ ਵੀ ਨਹਿਰ ਦੇਖ ਲਓ ਕੋਈ ਸੂਆ ਦੇਖ ਲਓ ਕੋਈ ਖਾਲ ਦੇਖ ਲਓ ਤੁਹਾਨੂੰ ਭਰਿਆ ਪਾਣੀ ਦਾ ਲੱਗ ਰਿਹਾ ਜਿਹੜੇ ਸੂਏ ਟੁੱਟ ਰਹੇ ਨਹਿਰਾਂ ਟੁੱਟ ਰਹੀਆਂ ਲੋਕਾਂ ਦੀਆਂ ਫਸਲਾਂ ਡੁੱਬ ਰਹੀਆਂ ਕਿਉਂ ਡੁੱਬ ਰਹੀਆਂ ਇੰਨਾ ਪਾਣੀ ਕਿਉਂ ਛੱਡਿਆ ਰਿਹਾ ਜਿਹੜੀ ਖਬਰ ਆਪਾਂ ਪਹਿਲੇ ਪੜ੍ਹੀ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਪਾਣੀ ਪੰਜਾਬ ਤੇ ਹਰਿਆਣਾ ਰਾਜਸਥਾਨ ਵੱਧ ਤੋਂ ਵੱਧ ਵਰਤੋ ਇਹਦਾ ਮਤਲਬ ਕਿਤੇ ਨਾ ਕਿਤੇ ਦਾਲ ਚ ਕਾਲਾ ਹੋ ਚੁੱਕਿਆ ਸੋ ਇਹ ਗੱਲਾਂ ਕਿਉਂ ਆ ਇਹਦਾ ਕਾਰਨ ਇਹ ਵੀ ਹੋ ਸਕਦਾ ਵੀ ਗਰਮੀ ਜ਼ਿਆਦਾ ਬਰਫ਼ ਜ਼ਿਆਦਾ ਮੈਲਟ ਹੋ ਰਹੀ ਆ ਤੇ ਉਹ ਮੈਲਟ ਹੋ ਕੇ ਇੱਥੇ ਆ ਰਿਹਾ ਇਸੇ ਤਰ੍ਹਾਂ ਪਿਛਲੇ ਸਾਲ ਦੀ ਜਿਹੜੀ ਆਹ ਦੇਖੋ ਫਿਰ ਜਿਹੜੀ ਆਪਾਂ ਅੱਗੇ ਵਗੀਏ 2 ਅਗਸਤ ਨੂੰ ਭਾਖੜਾ ਡੈਮ ਚ ਪਾਣੀ ਦਾ ਪੱਧਰ 1623 ਤੇ ਪਹੁੰਚਿਆ ਮਤਲਬ ਲਗਾਤਾਰ ਜਿਹੜੀ ਆ ਜਿਹੜੇ ਬੁਲੇਟਿਨ ਆ ਰਿਹਾ ਆਹ ਪਿਛਲੀ ਵਾਰ ਉਹਨਾਂ ਨੇ ਪਹਿਲੇ ਹੀ ਦੱਸਤਾ ਹਿਮਾਚਲ ਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਚ ਹੜ੍ਹ ਜਦੋਂ ਹਿਮਾਚਲ ਚ ਆ ਰਿਹਾ ਉੱਤਰਾਖੰਡ ਚ ਆ ਰਿਹਾ
1: ਇਹ ਕਿੰਨੀ ਤਰੀਕ ਦਾ ਜੀ
0: ਇਹ ਹੈਗਾ ਜੀ 3 ਅਗਸਤ ਦਾ
1: 3 ਅਗਸਤ 2025 ਦਾ
0: 2025 ਦਾ ਹੁਣ ਸਰਕਾਰ ਇੱਥੇ ਵੀ ਨੀ ਜਾਗੀ ਵੀ ਇੰਨਾ ਜ਼ਿਆਦਾ ਜਿਹੜੇ ਖ਼ਬਰਾਂ ਆ ਰਹੀਆਂ ਸਾਡੀਆਂ ਜਿਹੜੀਆਂ ਨੇਬਰਿੰਗ ਸਟੇਟ ਆ ਜਿਨ੍ਹਾਂ ਦਾ ਪਾਣੀ ਪੰਜਾਬ ਚ ਪਹੁੰਚਣਾ ਉਹਨੂੰ ਹੀ ਜਾਗ ਜਾਂਦੇ ਵੀ ਅਸੀਂ ਕੁਛ ਕਰ ਲਈਏ ਹੁਣ ਇਹਦੇ ਚ ਇਹਨਾਂ ਨੇ ਪੌਂਗ ਡੈਮ ਦਾ ਦਿੱਤਾ ਪੌਂਗ ਡੈਮ ਤੋਂ ਪਾਣੀ ਛੱਡਣ ਦੀ ਚੇਤਾਵਨੀ ਪੰਜਾਬ ਤੇ ਕਾਂਗੜਾ ਚ ਅਲਰਟ ਪਰ ਸਰਕਾਰਾਂ ਨੂੰ ਟਾਈਮ ਕਿੱਥੇ ਆ ਕਿਉਂਕਿ ਉਹਨਾਂ ਨੇ ਸਿਆਸੀ ਰੋਟੀਆਂ ਸੇਕਣੀਆਂ ਅੱਗੇ ਆ ਜੀ ਫਿਰ ਆ ਦੇਖੋ ਜੀ 3 ਅਗਸਤ ਦਾ ਹੀ ਆ ਗਿਆ ਫਿਰ ਇਸ ਤਰ੍ਹਾਂ ਫਿਰ ਅੱਗੇ ਚੱਲ ਜਾਈਏ 6 ਅਗਸਤ ਨੂੰ ਆ ਗਿਆ ਇਹਦੇ ਚ ਵੀ ਇਸ ਤਰ੍ਹਾਂ ਹੀ ਉਹਨਾਂ ਨੇ ਆਪਣੀ ਜਿਹੜੀ ਆ ਦੇਤੀ ਅੱਗੇ ਮਤਲਬ ਆਹ ਦੇਖਿਆ ਜਾਵੇ ਤਾਂ ਕੋਈ ਇਹੋ ਜਿਹੀ ਚੀਜ਼ ਨਹੀਂ ਆ ਜਿਹੜੀ ਆਪਣੇ ਕੋਲ ਲੁਕੀ ਹੋਵੇ ਭਾਖੜਾ ਡੈਮ ਪਾਣੀ ਦਾ ਪੱਧਰ ਇੰਨਾ ਕਿੰਨੀ ਤਰੀਕ ਨੂੰ 6 ਅਗਸਤ ਨੂੰ ਆ ਗਿਆ
1: ਠੀਕ ਹੈ ਜੀ
0: ਪੌਂਗ ਡੈਮ ਦੇ ਗੇਟ ਖੁੱਲੇ 4000 ਕਿਊਸਿਕ ਪਾਣੀ ਛੱਡਿਆ ਡੈਮਾਂ ਦੇ ਪਾਵਰ ਹਾਊਸ ਚ ਇੰਨੇ ਇੰਨੇ ਆਹ ਦੇਖੋ ਜੀ ਸਾਰੀ ਆ ਗਈ ਗੱਲ ਕੀ ਹੈ ਕਿ ਆਪਾਂ ਜੇ ਇਹਨੂੰ ਦੇਖੀ ਜਾਈਏ ਇਹ ਚੀਜ਼ ਨਹੀਂ ਮੁੱਕਣੀ
1: ਠੀਕ ਹੈ
0: ਹੁਣ ਇਹਨਾਂ ਨੇ ਇਹ ਚੀਜ਼ ਕਰਨੀ ਬੰਦ ਕਰਤੀ ਜਦੋਂ ਇਹ ਚੀਜ਼ ਸਾਰੀ ਹੁੰਦੀ ਰਹੀ ਤੇ ਇਹਦੇ ਵਿੱਚ ਮੈਂ ਜਿਹੜੀ ਲਿਸਟ ਬਣਾਈ ਆ ਉਹਦੇ ਵਿੱਚ 4 ਅਗਸਤ ਨੂੰ ਹੜਾ ਦੀ ਮਾਰ ਸ਼ੁਰੂ ਹੋਈ ਹਿਮਾਚਲ ਵਿੱਚ ਮੀਂਹ ਕਰਨ ਤੇ 101 ਮੌਤਾਂ ਭਾਖੜਾ ਡਹਿਰਾ ਪੌਂਗ ਅਤੇ ਰਣਜੀਤ ਸਾਗਰ ਡੈਮ ਵਿੱਚ ਵਧਿਆ ਪਾਣੀ ਦਾ ਪੱਧਰ ਬਿਆਸ ਦਰਿਆ ਵਿੱਚ ਛੱਡੇ ਵਾਧੂ ਪਾਣੀ ਕਾਰਨ ਜ਼ਿਲ੍ਹਾ ਚਲ ਤਰਨ ਤਾਰਨ ਦੇ ਪਿੰਡਾਂ 'ਚ ਹੜ੍ਹ ਰਣਜੀਤ ਸਾਗਰ ਡੈਮ ਦਾ ਪੱਧਰ 512.25 ਮੀਟਰ ਤੱਕ ਪਹੁੰਚਿਆ ਡੈਮ ਦੀ ਝੀਲ ਦੀ ਸਮਰੱਥਾ 527 ਮੀਟਰ ਤੇ ਪਾਣੀ ਦੇ ਖਤਰੇ ਤੋਂ ਉੱਪਰ ਹੁਣ ਆਹ ਚੀਜ਼ਾਂ ਕਿੱਥੋਂ ਆ ਰਹੀਆਂ ਮੇਰੇ ਕੋਲ ਕਿੱਥੋਂ ਆ ਗਈਆਂ ਮੈਂ ਅਖਬਾਰਾਂ ਚੋਂ ਚੱਕੀਆਂ ਜੇ ਮੈਂ ਅਖਬਾਰਾਂ ਚੋਂ ਇੱਕ ਆਮ ਬੰਦਾ ਜਿਹਨੂੰ ਨਹੀਂ ਇਹ ਚੀਜ਼ਾਂ ਦਾ ਪਤਾ ਉਹ ਅਖਬਾਰਾਂ ਚੋਂ ਚੱਕ ਕੇ ਇਹ ਚੀਜ਼ ਨੂੰ ਦੇਖ ਸਕਦਾ ਤੇ ਕੀ ਸਰਕਾਰਾਂ ਕੋਲ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਕੀ ਉਹ ਭਾਖੜਾ ਡੈਮ ਮੈਨੇਜਮੈਂਟ ਨੇ ਕਿ ਇਹ ਸਾਡੀ ਸਰਕਾਰ ਨੂੰ ਜੇ ਅਖਬਾਰਾਂ ਨੂੰ ਪ੍ਰੈਸ ਨੋਟ ਦੇ ਰਹੀ ਆ ਬੁਲੇਟਿਨ ਦੇ ਰਹੀ ਆ ਸਾਡੀ ਸਰਕਾਰ ਕੋਲ ਨਹੀਂ ਹੈ ਤੇ ਸਾਡੀ ਸਰਕਾਰ ਕਿੱਥੇ ਸੀ ਉਸ ਸਮੇਂ
1: ਜੀ
0: ਤੇ ਜੇ ਅਸੀਂ ਅੱਜ ਵੀ ਢਿੱਲੇ ਮੱਠੇ ਰਹੇ ਤੇ ਫਿਰ ਕੱਲ ਨੂੰ ਕੀ ਹੋਊਗਾ
1: ਠੀਕ
0: ਹੈ ਕੱਲ ਨੂੰ ਵੀ ਇਹੀ ਕੁਛ ਹੋਊਗਾ ਸੋ ਅਫਸਰਸ਼ਾਹੀ ਇਹਨਾਂ ਦੇ ਕਹਿਣ ਤੇ ਚੱਲਦੀ ਆ ਅਫਸਰਸ਼ਾਹੀ ਨੇ ਕਹਿਤਾ ਅਸੀਂ ਟੇਲਾ ਤੇ ਪਾਣੀ ਪਹੁੰਚਾਉਣਾ ਤੇ ਅਫਸਰਸ਼ਾਹੀ ਨੇ ਇਹੋ ਜਿਹੇ ਕੰਮ ਕਰਤੇ ਅਸੀਂ ਕੱਲ ਬੈਠੇ ਸੀ ਉਹ ਵੀ ਗੱਲ ਵਿੱਚ ਹੀ ਕਰ ਲਈਏ ਉਹ ਵੀ ਇੱਕ ਜਿਹੜਾ ਹੜਾ ਦਾ ਕਾਰਨ ਬਣਨਾ
1: ਜੀ
0: ਮੋਗੇ ਜਿਹੜੇ ਬਿਲਕੁਲ ਥੱਲੇ ਹੁੰਦੇ ਸੀ ਮੋਗਿਆਂ ਦਾ ਉੱਪਰ ਲੈ ਗਏ ਲੈਵਲ ਮੋਗੇ ਛੋਟੇ ਕਰਤੇ ਜਿਹੜੀਆਂ ਕਰਵ ਹੁੰਦੀਆਂ ਸੀਗੀਆਂ ਨਹਿਰਾਂ ਦੇ ਵਿੱਚ ਉਹਦੇ ਵਿੱਚ ਵੀ ਪਾਣੀ ਉੱਥੇ ਵੱਜੇ ਤੇ ਥੋੜਾ ਜਿਹਾ ਸਲੋ ਹੋ ਕੇ ਜਾਵੇ ਤੇ ਪਾਣੀ ਦਾ ਪ੍ਰੈਸ਼ਰ ਪਿੱਛੇ ਰਹੇ ਤਾਂ ਮੋਗਿਆ ਥਾਣੀ ਪਾਣੀ ਜਾਵੇ ਹੁਣ ਪਾਣੀ ਤੇ ਟੇਲਾ ਤੱਕ ਪਹੁੰਚ ਗਿਆ ਪਰ ਜਿਹੜੀ ਉਹ ਸਾਈਡਾਂ ਦੇ ਪਾਣੀ ਜਾਣਾ ਸੀ ਉਹ ਘਟ ਗਿਆ ਮਤਲਬ ਆਹ ਏਰੀਆ ਵੱਧ ਗਿਆ ਆਹ ਏਰੀਆ ਘਟ ਗਿਆ ਸੋ ਇਹ ਚੀਜ਼ਾਂ ਜਿਹੜੀਆਂ ਇਹ ਦਿਖਾਵੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਬੇਵਕੂਫ ਬਣਾ ਦਿਓ ਮਤਲਬ ਹਰ ਚੀਜ਼ ਨੂੰ ਮਾਈਕਰੋ ਮੈਨੇਜਮੈਂਟ ਕਰਕੇ ਜਿਹੜਾ ਹੈਗਾ ਉਹ ਲੋਕਾਂ ਨੂੰ ਦਿਖਾ ਦਿੱਤਾ ਜਾਂਦਾ ਭੋਲੇ ਲੋਕ ਇਹ ਸੋਚਦੇ ਨੇ ਕਿ ਸਾਡੀ ਤੇ ਟੇਲ ਤੇ ਪਾਣੀ ਪਹੁੰਚ ਗਿਆ ਜਦੋਂ ਟੇਲ ਤੇ ਪਾਣੀ ਪਹੁੰਚਦਾ ਉੱਥੇ ਫਿਰ ਜਿਹੜੀ ਟੇਲ ਤੇ ਜਾ ਕੇ ਫਿਰ ਟੁੱਟਦਾ ਉੱਥੇ ਪਾਣੀ ਇੰਨਾ ਚਾਹੀਦਾ ਨਹੀਂ ਹੁੰਦਾ ਪਾਣੀ ਥੋੜਾ ਚਾਹੀਦਾ ਹੁੰਦਾ ਪਾਣੀ ਨੂੰ ਜਦੋਂ ਸਿੱਧਾ ਹੀ ਰਾਹ ਭੱਜਦਾ ਹੀ ਚੱਲ ਗਿਆ ਕਿਤੇ ਉਹਨੂੰ ਕਰ ਵੀ ਨਾ ਮਿਲੀ ਤੇ ਉਹਨੇ

0: ਕਿ ਅੱਗੇ ਤਬਾਹੀ ਮਚਾਉਣੀ ਤੇ ਦਿਖਾਉਣ ਨੂੰ ਦਿਖਾਇਆ ਦੇਖੋ ਜੀ ਨਹਿਰਾਂ ਚ ਅਸੀਂ ਟੇਲਾ ਤੇ ਪਾਣੀ ਪਹੁੰਚਾਤਾ ਐਵੇਂ ਹੜਾ ਦਾ ਕੰਮ ਆ
1: ਜੀ।
0: ਸੋ ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਜੋ ਵੀ ਕੰਮ ਆ ਉਹ ਆਪਣੇ ਹੱਥੀ ਆਪ ਹੀ ਕਰਨਾ ਪੈਣਾ। ਸੋ ਸਾਨੂੰ ਮੇਰੀ ਇਸ ਇੰਟਰਵਿਊ ਕਰਨ ਦੀ ਮੇਨ ਸੋਚ ਇਹੀ ਕਹਿ ਰਹੀ ਸੀਗੀ ਕਿ ਹੁਣ ਜਿਹੜਾ ਜੋ ਖਬਰਾਂ ਆ ਰਹੀਆਂ ਨੇ ਕਿਤੇ ਇਹ ਨਾ ਹੋਵੇ ਕਿ ਜੋ ਪਿਛਲੇ ਸਾਲ ਹੋਇਆ ਹੁਣ ਹੋਵੇ ਹੁਣ ਫਿਰ ਹੋ ਜੇ। ਉਸ ਤੋਂ ਪਹਿਲੇ ਪਹਿਲੇ ਸਾਰਿਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਬੈਠ ਕੇ ਸਾਨੂੰ ਹੈ ਜਿਹੜੀ ਭਾਖੜਾ ਮੈਨੇਜਮੈਂਟ ਆ ਉਹਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇੱਕ ਮੁੱਦਾ ਹੋਰ ਹੈ ਜੀ ਉੱਥੇ ਸਿਲਟ ਦਾ।
1: ਸਿਲਟ ਹਾਂ ਠੀਕ ਹੈ
0: ਠੀਕ। ਪਹਿਲੇ ਕੀ ਹੁੰਦਾ ਸੀ ਜਿਹੜੀ ਸਿਲਟ ਸੀਗੀ ਉਹ ਉਹਦੇ ਲਈ ਮਸ਼ੀਨਾਂ ਚੱਲਦੀਆਂ ਸੀ, ਕੀ ਕਾਰਨ ਹੋ ਗਿਆ ਕੀ ਨਹੀਂ ਹੋ ਗਿਆ। ਸਿਲਟ ਤੇ ਜਿਹੜੀ ਆ ਵਿੱਚੋਂ ਨਿਕਲੀ ਨੀ, ਜਿਹੜਾ ਉਹਦਾ ਨਿਚਲਾ ਲੈਵਲ ਆ ਭਾਖੜੇ ਦਾ ਉਹ ਤਾਂ ਚਲੇ ਗਿਆ। ਪਾਣੀ ਦੀ ਕਪੈਸਿਟੀ ਜਿਹੜੀ ਸੀ ਉਹ ਘੱਟ ਗਈ, ਪਾਣੀ ਦੀ ਕਪੈਸਿਟੀ ਘੱਟ ਗਈ ਪਰ ਪਾਣੀ ਇਹ 19 ਫੁੱਟ ਲੈ ਲੈ ਰਿਹਾ ਤੇ ਉਹਦੇ ਨਾਲ ਕੀ ਹੈ ਜਿਹੜਾ ਪਾਣੀ ਇੱਕਦਮ ਛੱਡਣਾ। ਸਾਨੂੰ ਧਿਆਨ ਯੋਗ ਜਿਹੜੇ ਆ ਡਾਟੇ ਆ ਧਿਆਨ ਯੋਗ ਇਹ ਚੀਜ਼ ਆ ਕਿ ਸਾਨੂੰ ਇਹਨਾਂ ਤੇ ਫਿਰ ਨਜ਼ਰ ਉਹਨਾਂ ਕੋਲ ਬੁਲੇਟਿਨ ਲੈਣਾ ਪੈਣਾ ਵੀ ਪਾਣੀ ਕਿੰਨਾ ਆ ਗਿਆ ਤੇ ਛੱਡਿਆ ਕਿੰਨਾ, ਜਿਹੜੇ ਪਿਛਲੇ ਉਹਦੇ ਨਾਲ ਕੰਪੇਅਰ ਕਰਨੇ ਪੈਣੇ। ਜਦੋਂ ਕੰਪੇਅਰ ਹੋ ਗਏ ਤੇ ਸਾਨੂੰ ਪਹਿਲੇ ਅਲਰਟ ਕਰਨਾ ਪੈਣਾ ਵੀ ਪਾਣੀ ਪਹਿਲੇ ਛੱਡੋ,
1: ਠੀਕ ਹੈ।
0: ਤੇ ਪਾਣੀ ਇਕੱਲੇ ਪੰਜਾਬ ਚ ਹੀ ਨਾ ਛੱਡੋ, ਜੇ ਪਾਕਿਸਤਾਨ ਨੂੰ ਜਾਂਦਾ ਉੱਧਰ ਛੱਡੋ, ਜੇ ਹਰਿਆਣੇ ਨੂੰ ਦੇਣਾ ਹੁਣ ਦੋ ਹਰਿਆਣੇ ਨੂੰ, ਪਿਛਲੀ ਵਾਰ ਇਹਨਾਂ ਨੇ ਹਰਿਆਣੇ ਨੂੰ ਤਾਂ ਪਾਣੀ ਦਿੱਤਾ ਹੀ ਨੀ, ਹੁਣ ਹਰਿਆਣੇ ਨੇ ਮਨਾ ਕਰਤਾ, ਰਾਜਸਥਾਨ ਨੇ ਮਨਾ ਕਰਤਾ ਤੇ ਫਸ ਕੌਣ ਗਿਆ, ਪੰਜਾਬ ਫਸ ਗਿਆ। ਸੋ ਇਹ ਚੀਜ਼ਾਂ ਨੂੰ ਅਸੀਂ ਕਦੋਂ ਵਿਚਾਰਾਂਗੇ, ਹੁਣ ਸਮਾਂ ਕਿਉਂਕਿ ਹੁਣ ਅੱਗੇ ਬਰਸਾਤਾਂ ਆਉਣ ਵਾਲੀਆਂ, ਅਲਰਟ ਸਾਨੂੰ ਮਿਲ ਗਏ ਨੇ। ਜਦੋਂ ਅਲਰਟ ਮਿਲ ਗਏ ਨੇ ਤਾਂ ਫਿਰ ਸਾਨੂੰ ਆਹ ਜਿਵੇਂ ਕੰਪੈਰੀਜਨ ਆ ਉਹ ਕੰਪੈਰੀਜਨ ਕਰਨੇ ਪੈਣੇ ਨੇ
1: ਜੀ।
0: ਜਿਵੇਂ ਹੁਣ ਮੈਂ ਆਪਾਂ ਜੇ ਗੱਲ ਕਰੀਏ ਵੀ 6 ਅਗਸਤ ਦੀ ਸੀ ਪੌਂਗ ਡੈਮ ਦਾ, ਇਹਦੇ ਚ ਮੈਂ ਕੀਤਾ ਉਹਦਾ 4000 ਕਿਊਸਿਕ ਪਾਣੀ ਛੱਡਿਆ ਗਿਆ ਸੀ। ਪਾਣੀ ਦਾ ਪੱਧਰ ਉਹਨਾਂ ਦਾ ਹੈਗਾ ਸੀ 1635.55 ਫੁੱਟ ਤੇ ਪਾਣੀ ਦੀ ਆਮਦ ਉਸ ਸਮੇਂ ਕਿੰਨੀ ਸੀਗੀ 59699 ਕਿਊਸਿਕ ਤੇ ਛੱਡਿਆ ਗਿਆ ਪਾਣੀ ਕਿੰਨਾ ਸੀ 22130। ਇਹਦਾ ਮਤਲਬ ਬਾਕੀ 16.35 ਫੁੱਟ ਬਚ ਗਿਆ ਤੇ ਜਿਹੜਾ ਪਾਣੀ ਰਹਿ ਗਿਆ ਉਹ 37559 ਕਿਊਸਿਕ ਪਾਣੀ ਰੱਖਿਆ ਗਿਆ। ਹੁਣ ਇਹਦੇ ਵਿੱਚ ਇਹ ਸੀ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਵੀ ਉਹਦੀ ਕਪੈਸਿਟੀ ਕੀ ਹੈ, ਕੀ ਇਹ ਖਤਰਾ ਕਿੱਥੋਂ ਸ਼ੁਰੂ ਹੋਊਗਾ, ਇਹ ਖਤਰੇ ਤੋਂ ਪਹਿਲੋਂ ਪਹਿਲੋਂ ਪਾਣੀ ਇਹ ਜਿਹੜੀ ਆ ਪ੍ਰਬੰਧਕ ਹੈਗੀਆਂ ਇਹ ਰਿਸੋਰਸਿਸ ਹੈਗੇ ਆ ਉਹਨਾਂ ਦੇ ਥਰੂ ਪਹਿਲੋਂ ਛਡਾਇਆ ਜਾਵੇ। ਜਿਹੜੀ ਆ ਮਾਈਨਿੰਗ ਹੋ ਰਹੀ ਆ ਉਹ ਮਾਈਨਿੰਗ ਰੋਕੀ ਜਾਵੇ, ਜੇ ਸਿਲਟ ਦੀ ਕੰਮ ਉਹ ਸਿਲਟ ਦਾ ਕੰਮ ਕੀਤਾ ਜਾਵੇ। ਔਰ ਪਹਿਲੇ ਹੀ ਨੇਬਰਿੰਗ ਸਟੇਟ ਜਿਹੜੀ ਸਾਡੇ ਨਾਲ ਪਾਣੀ ਲਈ ਲੜਦੇ ਉਹਨਾਂ ਨੂੰ ਵੀ ਕਿਹਾ ਜਾਵੇ ਕਿ ਇਹ ਨਹਿਰਾਂ ਚੱਲਣਗੀਆਂ ਤੁਹਾਡੇ ਕੋਲ ਵੀ ਪਾਣੀ ਆਊਗਾ, ਤੁਸੀਂ ਅੱਗੇ ਕੱਢਣਾ ਕੱਢੋ, ਕਿਉਂਕਿ ਅੱਗੇ ਵੀ ਤੇ ਜਿਹੜੀ ਆ ਨਦੀਆਂ ਇਹੋ ਜਿਹੀ ਹੈਗੀਆਂ ਜਿਹੜੀ ਇਹਨੂੰ ਅਬਜ਼ਰਵ ਕਰ ਸਕਦੇ ਆ, ਜਿਵੇਂ ਘੱਗਰ ਆ ਇਹ ਪਾਣੀ ਘੱਗਰ ਚ ਵੀ ਛੱਡਿਆ ਜਾ ਸਕਦਾ, ਹਰਿਆਣੇ ਦੀਆਂ ਵੀ ਕਈ ਨਦੀਆਂ ਹੋਣਗੀਆਂ ਜਿਹੜਾ ਪਾਣੀ ਅਬਜ਼ਰਵ ਕਰ ਸਕਦੀਆਂ ਨੇ। ਸੋ ਇਹ ਚੀਜ਼ਾਂ ਜਿਹੜੀਆਂ ਜਿੰਨੀ ਦੇਰ ਤੱਕ ਟੈਕਨੀਕਲ ਚੀਜ਼ਾਂ ਨਹੀਂ ਸੋਚੀ ਜਾਂਦੀ ਔਰ ਇਹਦੇ ਸੰਬੰਧੀ ਆਪਸ ਚ ਮੀਟਿੰਗ ਨਹੀਂ ਕੀਤੀ ਜਾਂਦੀ, ਗਵਰਨਮੈਂਟ ਨੂੰ ਇਹਦੇ ਲਈ ਮਜਬੂਰ ਨਹੀਂ ਕੀਤਾ ਜਾਂਦਾ, ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਹੜ ਆਉਣ ਦੇ ਫਿਰ ਹੋ ਸਕਦੇ ਨੇ, ਹੋ ਸਕਦੇ ਨਾ ਆਵੇ, ਪ੍ਰਮਾਤਮਾ ਕਰੇ ਨਾ ਆਵੇ, ਪਰ ਸਾਨੂੰ ਤਾਂ ਅਵੇਅਰ ਹੋਣਾ ਪੈਣਾ, ਸਾਨੂੰ ਤੇ ਪੜਤਾਲ।
1: ਜਿਹੜਾ ਡਿਪਾਰਟਮੈਂਟ ਆ ਉਹ ਕੀ ਕਰ ਰਿਹਾ, ਜਿਹੜੀ ਅਸਲ ਕਹਾਣੀ ਹੈ ਜਿੱਥੇ ਤੁਸੀਂ ਬੈਠੇ ਹੋ ਜਾਂ ਹੋਰ ਗੱਲਬਾਤ, ਜਿਹੜੀ ਅੰਦਰਲੀ ਕਹਾਣੀ ਹੈ ਉੱਥੇ ਕੀ?
0: ਅਜੇ ਤਾਈ ਦੇਖੋ ਜੇ ਡਿਪਾਰਟਮੈਂਟ ਆ, ਡਿਪਾਰਟਮੈਂਟ ਨੇ ਅਜੇ ਤਾਈ ਕੋਈ ਨਾ ਤਾਂ ਕੋਈ ਬਿਆਨ ਦਿੱਤਾ ਤੇ ਨਾ ਹੀ ਅਜੇ ਤੱਕ ਕੋਈ ਇਹੋ ਜਿਹੀ ਗੱਲ ਦੱਸੀ ਹੈ। ਮੈਂ ਤਾਂ ਹੈਰਾਨ ਆ ਕਿ ਜਿਹੜਾ ਬੁਲੇਟਿਨ ਦਾ ਇਹਨੂੰ ਬਲੈਕਆਊਟ ਕਿਉਂ ਕੀਤਾ ਗਿਆ ਮੀਡੀਆ ਚ। ਸਭ ਤੋਂ ਜਿਹੜੀ ਗੱਲ ਚੁੱਭ ਰਹੀ ਆ ਜਾਂ ਜਿਹੜੀ ਚੀਜ਼ ਮਹਿਸੂਸ ਹੋ ਰਹੀ ਹੈ ਕਿ ਜਦ ਪਿਛਲੇ ਸਾਲ ਹੜ ਆਏ ਤੇ ਮੇਰੇ ਕੋਲ ਅਖਬਾਰਾਂ ਭਰੀ ਆ ਪਈਆਂ, ਹੁਣ ਦੋ
1: ਹੀ ਹੋ ਸਕਦਾ ਹੋਰ ਅਖਬਾਰ ਚ ਕਿਸੇ ਚ ਆਉਂਦਾ ਹੋਵੇ ਕਿ ਨਹੀਂ,
0: ਤਾਂ ਫਿਰ ਇਹਨਾਂ ਕੋਲ ਵੀ ਆਉਣਾ ਸੀ, ਬੁਲੇਟਿਨ ਤੇ ਸਾਰਿਆਂ ਨੂੰ ਦੇਣਾ ਸੀ, ਸੋਚਿਆ ਜਾ ਸਕਦਾ ਸ਼ਾਇਦ ਕਿਸੇ ਹੋਰ ਅਖਬਾਰ ਚ ਆਉਂਦਾ ਹੋਵੇ, ਪਰ ਇਹ ਬੁਲੇਟਿਨ ਸਾਨੂੰ ਦੇਖਣਾ ਪੈਣਾ ਕਿ ਮੈਂ 2-3 ਅਖਬਾਰਾਂ ਹੋਰ ਦੇਖ ਲਈ ਆ ਪੰਜਾਬੀ ਦੇ, ਉਹਨਾਂ ਚ ਮੈਨੂੰ ਨਹੀਂ ਲੱਭਿਆ, ਹੋ ਸਕਦਾ ਇੰਗਲਿਸ਼ ਚ ਆਉਂਦੀ ਹੋਵੇ, ਹੋ ਸਕਦਾ ਕਿ ਇਹ ਚੀਜ਼ ਤਾਂ ਬੰਦ ਕੀਤੀ ਹੋਵੇ ਲੋਕ ਪੈਨਿਕ ਨਾ ਹੋਣ, ਹੋ ਸਕਦਾ ਇਹ ਸੋਚਣ ਕਿ ਲੋਕ ਇਹ ਦੇਖ ਕੇ ਜਿਵੇਂ ਮੈਂ ਕਹਿ ਰਿਹਾ ਵੀ ਇਹ ਸਾਰੇ ਨਾ ਕਹਿਣਾ ਸ਼ੁਰੂ ਕਰ ਦੇਣ, ਕਈ ਗੱਲਾਂ ਹੋ ਸਕਦੀਆਂ। ਸੋ ਸਾਨੂੰ ਅਵੇਅਰ ਹੋਣਾ ਪਊਗਾ, ਬਾਰ ਬਾਰ ਕਹਿ ਰਿਹਾ ਅਵੇਅਰ ਹੋਣਾ ਪਊਗਾ। ਮੇਰੀ ਗੱਲ ਜਿਹੜੀ ਆ ਵੱਧ ਤੋਂ ਵੱਧ ਜੇ ਕਿਸਾਨ ਯੂਨੀਅਨ ਤੱਕ ਜਾਂ ਜਿਹੜੀਆਂ ਸਮਾਜਿਕ ਸੰਸਥਾਵਾਂ ਉਹਨਾਂ ਤੱਕ ਪਹੁੰਚਦੀ ਹੋਵੇ ਤੇ ਇੱਕ ਇਕੱਠੇ ਹੋ ਕੇ ਇੱਕ ਕਮੇਟੀ ਬਣਾ ਲੈਣੀ ਚਾਹੀਦੀ ਹੈ ਜੋ ਇਸ ਚੀਜ਼ ਦੇ ਉੱਤੇ ਨਜ਼ਰ ਰੱਖੇ ਕਿ ਇਸ ਸਮੇਂ ਜਿਹੜਾ ਪੌਂਗ ਡੈਮ ਆ, ਭਾਖੜਾ ਡੈਮ ਆ, ਰਣਜੀਤ ਸਾਗਰ ਡੈਮ ਆ, ਉਹਦੀ ਇਸ ਸਮੇਂ ਪੋਜੀਸ਼ਨ ਕੀ ਨੇ, ਤੇ ਸਰਕਾਰ ਨਾਲ ਵੀ ਵਾਰਤਾਲਾਪ ਕਰਨਾ ਚਾਹੀਦਾ ਵੀ ਇਹਦੇ ਬਾਰੇ ਤੁਸੀਂ ਕੀ ਪ੍ਰਬੰਧ ਕੀਤੇ ਨੇ। ਤੇ ਜੇ ਆਪਾਂ ਇਹ ਚੀਜ਼ਾਂ ਨੂੰ ਅਣਗੌਲਿਆ ਕਰਤਾ ਵੀ ਦੇਖੀ ਜਾਊਗੀ ਤੇ ਫਿਰ ਉਹਨੂੰ ਦੇਖਾਂਗੇ, ਫਿਰ ਬਾਲਟੀਆਂ ਲੈ ਕੇ ਤੇ ਟਰਾਲੀਆਂ ਲੈ ਕੇ ਭੱਜੇ ਫਿਰਾਂਗੇ।
1: ਇੱਕ ਸਭ ਤੋਂ ਵੱਡਾ ਪੁਆਇੰਟ ਇਹ ਆਉਂਦਾ ਵੀ ਜਿਹੜੇ ਬਰਸਾਤੀ ਨਾਲੇ ਹੁੰਦੇ ਉਹਨਾਂ ਦੀ ਸਫਾਈ ਲਈ ਇੱਕ ਪੈਕੇਜ ਆਉਂਦਾ ਹੁੰਦਾ, ਪੈਸੇ ਆਉਂਦੇ ਹੁੰਦੇ ਆ, ਉਹ ਕਿੱਥੇ ਆ, ਉਹ ਪੈਸਾ ਲੱਗ ਰਿਹਾ ਹੈਗਾ, ਉਹ ਸਫਾਈ ਹੋ ਰਹੀ ਹੈ, ਜਿਵੇਂ ਘੱਗਰ ਨੂੰ ਲੈ ਕੇ ਜਾਂ ਹੋਰ ਵੀ ਜਿੰਨੇ ਵੱਡੇ ਨਾਲੇ ਨੇ ਪੰਜਾਬ ਦੇ ਜਿੱਥੇ ਬਰਸਾਤੀ ਪਾਣੀ ਆਉਂਦਾ ਗਾ।
0: ਧਾਲੀਵਾਲ ਸਾਹਿਬ ਇੱਕ ਤੁਹਾਨੂੰ ਗੱਲ ਦੱਸਾਂ, ਸਾਰਿਆਂ ਨੂੰ ਪਤਾ।

0: ਦੱਸਣੀ ਤੇ ਚ ਕੀ ਹੈ ਕਿ ਭਗਵੰਤ ਮਾਨ ਸਰਕਾਰ ਜੇ ਇੱਕ ਪੰਜੀ ਦਾ ਵੀ ਕੰਮ ਕਰਦੇ ਤਾਂ ਉੱਤੇ ਕਰੋੜਾਂ ਰੁਪਏ ਖਰਚ ਦਿੰਦੀ ਤੇ ਜੇ ਕੋਈ ਬਰਸਾਤੀ ਨਾਲਾ ਸਾਫ਼ ਹੋਇਆ ਹੁੰਦਾ ਤਾਂ ਹੁਣ ਤੱਕ ਉੱਥੇ ਰਿਬਨ ਕਟਾਈਆਂ ਪੱਥਰ ਲੱਗ ਜਾਣੇ ਸੀਗੇ ਉਹਨੂੰ ਐਡਵਰਟਾਈਜਮੈਂਟ ਹੋ ਜਾਣੀ ਸੀ ਜੇ ਐਡਵਰਟਾਈਜਮੈਂਟ ਨਹੀਂ ਹੋਏ ਤਾਂ ਮਤਲਬ ਕੰਮ ਨਹੀਂ ਹੋਇਆ ਸੋ ਉਹਨਾਂ ਨੂੰ ਆ ਵੀ ਭਾਈ ਜਾ ਕੇ ਤੁਸੀਂ ਇੱਟਾਂ ਲਾ ਲਓ ਆਪਣੀਆਂ ਉੱਥੇ ਰਿਬਨ ਕਟਾਈ ਕਰ ਲਓ ਜੇ ਤੁਸੀਂ ਥਰਾ ਜਿਹੜੇ ਟਰਾਂਸਫਰ ਲਾ ਕੇ ਸਾਲੇ ਰਿਬਨ ਕੱਟਣ ਲੱਗ ਗਏ ਸੀ ਨਾਲੇ ਸਾਫ਼ ਕਰਾ ਦਿਓ ਮੈਨੂੰ ਨੀ ਲੱਗਦਾ ਜੇ ਨਾਲੇ ਸਾਫ਼ ਹੋਇਆ ਪਰ ਜਿਹੜੇ ਪਿੱਛੇ ਜੇ ਪਾਣੀ ਛੱਡਿਆ ਸੀ ਜੋ ਸੋਸ਼ਲ ਮੀਡੀਆ ਤੇ ਜਿੰਨੀਆਂ ਵੀ ਆਪਾਂ ਵੀਡੀਓ ਦੇਖੀ ਉਹਦੇ ਵਿੱਚ ਦੇਖਿਆ ਸੀ ਵੀ ਅੱਗੇ ਬਹੁਤ ਜ਼ਿਆਦਾ ਗੰਦ ਜਾ ਰਿਹਾ ਪਿੱਛੇ ਪਾਣੀ ਜਾ ਰਿਹਾ ਉਹਦੇ ਤੇ ਜਿਹੜੇ ਸ਼ੰਕੇ ਹੋ ਰਹੇ ਸੀ ਵੀ ਜੇ ਆ ਕਿਤੇ ਜਾ ਕੇ ਰੁਕ ਗਿਆ ਤੇ ਇਹ ਜਿਹੜਾ ਓਵਰਫਲੋ ਹੋਇਆ ਵੀ ਆ ਹੁਣ ਵੀ ਹੋ ਰਿਹਾ ਸੋ ਇਹ ਚੀਜ਼ਾਂ ਜਿਹੜੀਆਂ ਇਹ ਕਰਨੀਆਂ ਚਾਹੀਦੀਆਂ ਨੇ ਤੇ ਅਵੇਅਰ ਲੋਕਾਂ ਨੂੰ ਹੋ ਕੇ ਹੁਣ ਲੋਕ ਆਪ ਕਰ ਰਹੇ ਜੀ ਕਰ ਰਹੇ ਨੇ ਪਰ ਇਹ ਹੈ ਵੀ ਜਦੋਂ ਲੋਕ ਆਪ ਕਰ ਰਹੇ ਨੇ ਸਰਕਾਰ ਦੇ ਕਾਰਜ ਜਦੋਂ ਆਪ ਹੁਣ ਆਪਾਂ ਕਰਨੇ ਪੈ ਰਹੇ ਨੇ ਕਿਉਂਕਿ ਸਰਕਾਰਾਂ ਜਿਹੜੀ ਆ ਉਹ ਕਮਜ਼ੋਰਾਂ ਹੋ ਗਈਆਂ ਨੇ ਸਰਕਾਰਾਂ ਨੇ ਇੱਕੋ ਇੱਕ ਚੀਜ਼ ਦੇਖ ਲਈ ਆ ਕਿ ਜਿਹੜੇ ਲੋਕ ਆ ਉਹਨਾਂ ਨੂੰ ਬੇਵਕੂਫ ਕਿਵੇਂ ਬਣਾਉਣਾ ਉਹਨਾਂ ਦੀ ਮਾਨਸਿਕਤਾ ਨੂੰ ਗੁਲਾਮ ਕਿਵੇਂ ਬਣਾਉਣਾ ਤੇ ਉਹਦੇ ਲਈ ਉਹ ਭਾਵੇਂ ਫ੍ਰੀ ਬੀਜ ਦੇਣ ਤੇ ਚਾਹੇ ਐਡਵਰਟਾਈਜਮੈਂਟ ਕਰ ਤੇ ਚਾਹੇ ਬੋਰਡ ਲੈਣ ਉਹ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਨੂੰ ਚੇਂਜ ਕਰਦੀਆਂ ਚੀਜ਼ਾਂ ਔਰ ਇਹਦੇ ਵਿਰੁੱਧ ਵੀ ਪ੍ਰਚਾਰ ਬਹੁਤ ਵੱਡੇ ਲੈਵਲ ਤੇ ਚਾਹੀਦਾ ਪਰ ਜਿੰਨੇ ਪੈਸੇ ਉਹ ਖਰਚ ਰਹੇ ਤੇ ਉਹਦਾ ਪ੍ਰਚਾਰ ਉਹਦੇ ਬਰਾਬਰ ਜੇ ਕੋਈ ਖਰਚੇ ਤੇ ਫਿਰ ਹੋ ਸਕਦਾ ਉਹ ਆਮ ਬੰਦੇ ਦੀ ਇੰਨੀ ਹੈ ਨਹੀਂ ਪਰ ਕੋਸ਼ਿਸ਼ ਸਾਰਿਆਂ ਨੂੰ ਕਰਨੀ ਚਾਹੀਦੀ ਜਿਵੇਂ ਆਪਾਂ ਇੱਕ ਛੋਟਾ ਜਿਹਾ ਇੱਕ ਨਿਮਾਣਾ ਜਿਹਾ ਐਫਰਟ ਕੀਤਾ ਕਿ ਹੜਾਂ ਤੋਂ ਜੇ ਆਪਾਂ ਬਚਣਾ ਤੇ ਸਾਨੂੰ ਕਿਤੇ ਨਾ ਕਿਤੇ ਇਹ ਟੈਕਨੀਕਲ ਚੀਜ਼ਾਂ ਜਿਹੜੀਆਂ ਉਹ ਵਿਚਾਰਨੀਆਂ ਚਾਹੀਦੀਆਂ ਲੋਕਾਂ ਤੱਕ ਲੈ ਕੇ ਜਾਣੀਆਂ ਚਾਹੀਦੀਆਂ ਪਿੰਡ ਪਿੰਡ ਸੱਥਾਂ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਆ ਕਿ ਆਹ ਕੰਮ ਸੀਗਾ ਪਿਛਲੀ ਵਾਰੀ ਪਾਣੀ ਜ਼ਿਆਦਾ ਆ ਛੱਡਿਆ ਘੱਟ ਪੱਧਰ ਉੱਚੇ ਜਾਈ ਗਿਆ ਜਦੋਂ ਉਹਨਾਂ ਨੇ ਦੇਖਿਆ ਵੀ ਹੁਣ ਉਸ ਲੈਵਲ ਤੇ ਚੱਲ ਗਿਆ ਕਿ ਹੁਣ ਡੈਮ ਟੁੱਟ ਸਕਦਾ ਤੇ ਸਾਰੇ ਦਰਵਾਜ਼ੇ ਖੋਲਦੇ
1: ਨਹੀਂ ਪਰ ਮੈਨੂੰ ਇਹ ਵੀ ਦੱਸੋ ਵੀ ਕੀ ਪੈਸਾ ਆਉਂਦਾ ਹੈਗਾ ਸਫਾਈ ਲਈ ਜਾਂ ਹੋਰ ਕਾਰਜਾਂ ਲਈ
0: ਬਿਲਕੁਲ ਜੀ ਬਜਟ ਹਰ ਚੀਜ਼ ਦਾ ਜਦੋਂ ਸਾਲ ਦੇ ਵਿੱਚ ਸ਼ੁਰੂ ਦੇ ਵਿੱਚ ਬਜਟ ਸੈਸ਼ਨ ਹੁੰਦਾ ਤੇ ਉਹਦੇ ਵਿੱਚ ਜਿਹੜਾ ਇਰੀਗੇਸ਼ਨ ਨੂੰ ਬਜਟ ਮਿਲਦਾ ਹਰ ਡਿਪਾਰਟਮੈਂਟ ਦਾ ਇੱਕ ਬਜਟ ਹੁੰਦਾ ਈਵਨ ਕਿ ਉਹਨਾਂ ਦੇ ਤੇਲ ਤੱਕ ਦਾ ਬਜਟ ਗੱਡੀਆਂ ਦੇ ਤੇਲ ਤੱਕ ਦਾ ਉਹਨਾਂ ਦੀ ਸਟੇਸ਼ਨਰੀ ਤੱਕ ਦਾ ਜਿਹੜਾ ਪੈਨ ਪੈਨਸਿਲ ਤੱਕ ਦਾ ਬਜਟ ਮਿਲਦਾ ਤੇ ਕਿੱਡੀ ਬੜੀ ਇਹ ਵੀ ਗੱਲ ਆ ਵੀ ਉੱਥੇ ਜਿਹੜੀਆਂ ਨਹਿਰਾਂ ਸਾਫ਼ ਕਰਨ ਲਈ ਨਾਲੇ ਸਾਫ਼ ਕਰਨ ਲਈ ਕਿਉਂ ਨਹੀਂ ਬਜਟ ਹੋਊਗਾ ਬਜਟ ਹੁੰਦਾ ਹਰ ਚੀਜ਼ ਦਾ ਬਜਟ ਲੇਕਿਨ ਉਹ ਬਜਟ ਨੂੰ ਦਿਖਾ ਕੁਛ ਹੋਰ ਦਿੱਤਾ ਜਾਂਦਾ ਤੇ ਅੱਗੇ ਜਿਹੜਾ ਕੀਤਾ ਕੁਛ ਹੋਰ ਜਾਂਦਾ ਉਹ ਬਜਟ ਨੂੰ ਕਿਵੇਂ ਵਰਤਿਆ ਜਾਂਦਾ ਇਹ ਉਹਨੂੰ ਮੈਨੂਪਲੇਟ ਕਰਕੇ ਕਿਤੇ ਨਾ ਕਿਤੇ ਹੋਰ ਕਈ ਵਾਰ ਟ੍ਰਾਂਸਫਰ ਵੀ ਕਰ ਲਿਆ ਜਾਂਦਾ
1: ਹੁਣ ਇੱਕ ਜਿਹੜਾ ਇਸ਼ੂ ਤੁਸੀਂ ਵਿੱਚ ਛੂਹਿਆ ਸੀ ਮਾਈਨਿੰਗ ਅਰਵਿੰਦ ਕੇਜਰੀਵਾਲ ਜੀ ਕਹਿੰਦੇ ਵੀ 20,000 ਕਰੋੜ ਕੱਢ ਕੇ ਲੈ ਕੇ ਆਵਾਂਗੇ ਮਾਈਨਿੰਗ ਚੋਂ ਪਰ ਦੂਜੇ ਪਾਸੇ ਜਿਹੜੀਆਂ ਰਿਪੋਰਟਾਂ ਜਾਂ NGT ਕਹਿ ਰਹੀ ਹੈ ਵੀ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਹੋ ਰਹੀ ਹੈ ਇੰਨੀਆਂ ਸਾਈਟਾਂ ਬੰਦ ਕਰ ਦਿਓ ਆਹ ਕਰ ਦਿਓ ਮਾਈਨਿੰਗ ਕਰਕੇ ਜਿਵੇਂ ਅਸੀਂ ਚਮਕੌਰ ਸਾਹਿਬ ਦੀ ਖਾਸ ਗੱਲ ਕਰ ਲਈਏ ਲੁਧਿਆਣੇ ਦੀ ਗੱਲ ਕਰ ਲਈਏ ਉਦੋਂ ਜਿਹੜੇ ਬੰਨ ਟੁੱਟੇ ਆ ਵੱਡਾ ਕਾਰਨ ਰਿਹਾ ਉਹਦੇ ਤੇ ਪਤਾ ਨੀ ਹੁਣ ਜਾਂਚ ਹੋਈ ਨਹੀਂ ਹੋਈ ਉਹ ਸਾਰਾ ਕੁਛ ਹਜੇ ਪਤਾ ਨੀ ਕਿਹੜੀਆਂ ਫਾਈਲਾਂ ਦੇ ਵਿੱਚ ਆ ਉਹ ਕੀ ਲੱਗ ਰਿਹਾ ਉਸ ਨੂੰ ਲੈ ਕੇ ਚਰਚਾ ਹੁੰਦੀ ਹੈ ਕੋਈ ਸੈਕਟਰੀਏਟ ਦੇ ਵਿੱਚ ਜਾਂ ਕੁਛ ਵੀ ਮਾਈਨਿੰਗ ਇੰਨੀ ਹੋ ਰਹੀ ਹੈ ਧੜਾ ਧੜ ਵੀ ਜੜਾਂ ਹੀ ਖੋਖਲੀਆਂ ਕੀਤੀਆਂ ਜਾ ਰਹੀਆਂ ਗੀਆਂ
0: ਇਹ ਜਿਹੜੀ ਚਰਚਾ ਜੀ ਇਹ ਜਿਹੜੀ ਆ ਸੈਕਟਰੀਏਟ ਚ ਘੱਟ ਕਿਉਂਕਿ ਬਾਹੂ ਲੋਕਾਂ ਚ ਘੱਟ ਹੁੰਦੀ ਆ ਇਹ ਹੁੰਦੀ ਕਦੋਂ ਆ ਜਿਹੜੇ ਬੰਦੇ ਸਮਾਜ ਦੇ ਵਿੱਚ ਚਾਹੇ ਉਹ ਬਾਹੂ ਆ ਚਾਹੇ ਸੈਕਟਰੀਏਟ ਦੇ ਗਲਿਆਰਿਆਂ ਤੋਂ ਬਾਹਰ ਹੁਣ ਇੱਕ ਬੰਦੇ ਨੇ ਘਰ ਬਣਾਉਣਾ ਉਹਨੂੰ ਤਾਂ ਪਤਾ ਲੱਗ ਰਿਹਾ ਵੀ ਜਿਹੜਾ ਰੇਤੇ ਦਾ ਟਿੱਪਰ ਇਸ ਰੇਟ ਦਾ ਸੀ 800 ਫੁੱਟ ਜਾਂ 400 ਫੁੱਟ ਦਾ ਰੇਟ ਇਹ ਸੀ ਅੱਜ ਉਸ ਤੋਂ ਡਬਲ ਹੋਇਆ ਪਿਆ ਤੇ ਫੇਰ ਵੀ ਉਹਦਾ ਰੈਵਨਿਊ ਜਨਰੇਟ ਨਹੀਂ ਹੋ ਰਿਹਾ ਕਿਉਂ ਨੀ ਰੈਵਨਿਊ ਜਨਰੇਟ ਹੋ ਰਿਹਾ ਕਿਉਂਕਿ ਸਾਰੇ ਦਾ ਸਾਰਾ ਕੰਮ 2 ਨੰਬਰ ਚ ਚੱਲ ਰਿਹਾ ਜਦੋਂ 2 ਨੰਬਰ ਚ ਚੱਲ ਰਿਹਾ ਉਹਨਾਂ ਨੂੰ ਕੋਈ ਪੁੱਛ ਹੀ ਨਹੀਂ ਰਿਹਾ ਤੇ ਜਿਹੜੀਆਂ ਵੱਡੀਆਂ ਮਛਲੀਆਂ ਨੇ ਵੱਡੇ ਮਗਰਮੱਛ ਮਛਲੀਆਂ ਤੇ ਕਹੋ ਵੱਡੇ ਮਗਰਮੱਛ ਤੇ ਉਹ ਜਿਹੜੀ ਆ ਕੰਬਾਈਨਾਂ ਉਹ ਕੀ ਕਹਿੰਦੇ ਆ ਜਿਹੜੀ ਪੋਪ ਲਾਈਨ ਜਿਹੜੀਆਂ ਹੁੰਦੀਆਂ ਉਹ ਲੈ ਕੇ ਉੱਥੇ ਟੋਏ ਪਾਈ ਜਾਂਦੇ ਨਾ ਉਹਨਾਂ ਨੇ ਪੁਲ ਦੇਖਦੇ ਨੇ ਕਿ ਪੁਲ ਦੀ ਜਿਹੜੀ ਥੱਲੇ ਉਹਦਾ ਬੀਮ ਆ ਜਾਂ ਉਹਦੀ ਜਿਹੜੀ ਬੇਸ ਆ ਉਹ ਹਿਲ ਜੂਗਾ ਉਹਨਾਂ ਨੂੰ ਪੈਸੇ ਤੱਕ ਮਤਲਬ ਹੁੰਦਾ ਉਹਨਾਂ ਨੇ ਇਹ ਨਹੀਂ ਵੀ ਹੜ ਆਊਗਾ ਜਾਂ ਪਾਣੀ ਦੀ ਮਾਰ ਕਿਸੇ ਹੋਰ ਪਾਸੇ ਚਲ ਜੂਗਾ ਉਹਨਾਂ ਨੇ ਇਹ ਚੀਜ਼ਾਂ ਦਾ ਇਹ ਧੜੱਲੇ ਨਾਲ ਕੰਮ ਹੋ ਰਿਹਾ ਜੇ ਕੋਈ ਪਿੰਡਾਂ ਦੀਆਂ ਪੰਚਾਇਤਾਂ ਉਹਨਾਂ ਨੂੰ ਰੋਕਦੇ ਉਹਨਾਂ ਨੇ ਬਦਮਾਸ਼ ਪਾਲੇ ਆ ਤੇ ਉਹ ਕੁੱਟਦੇ ਵੀ ਆ ਮਾਰਦੇ ਵੀ ਆ ਈਵਨ ਕਿ ਉਹਨਾਂ ਕੋਲ ਹਥਿਆਰਬੰਦ ਜਿਹੜੇ ਆ ਗੁੰਡੇ ਵੀ ਹੁੰਦੇ ਨੇ ਸੋ ਜੋ ਰਵਾਇਤੀ ਪਾਰਟੀਆਂ ਦੇ ਟਾਈਮ ਤੋਂ ਚੱਲ ਰਿਹਾ ਸੀ ਇਹ ਜਿਹੜਾ ਮਾਈਨਿੰਗ ਦਾ ਕੰਮ ਉਸ ਤੋਂ ਵੀ ਕਿਤੇ ਵੱਧ ਚੱਲ ਰਿਹਾ ਲੋਕਾਂ ਚ ਆਹਾਕਾਰ ਆ ਕਿਤੇ ਜਿਹੜੀ ਇੱਟ ਦਾ ਰੇਟ ਦੇਖ ਲਓ ਚਾਹੇ ਬਜਰੀ ਦਾ ਰੇਟ ਦੇਖ ਲਓ ਤੁਸੀਂ ਆਪਣਾ ਰੇਤੇ ਦਾ ਰੇਟ ਦੇਖ ਲਓ ਅੱਗੇ ਨਾਲੋਂ ਰੇਟ ਜਿਹੜੇ ਰੇਟ ਉਹਦੇ ਕਈ ਗੁਣਾ ਵੱਧ ਬੜੇ ਵਧੇ ਹੋਏ
1: ਇਸ ਕਰਕੇ ਹੀ ਸ਼ਾਇਦ ਸਮਾਨ ਫ੍ਰੀ ਹੋ ਰਿਹਾ ਹੈ
0: ਹਾਂਜੀ
1: ਸਮਾਨ ਫ੍ਰੀ ਹੋ ਰਿਹਾ ਹੈਗਾ ਹਲਦੀ ਦਾਲ ਸਾਰਾ ਕੁਛ
0: ਦੇਖੋ ਉਹੀ ਗੱਲ ਫੇਰ ਆ ਗਈ ਕਿ ਧਿਆਨ ਜਿਹੜੇ ਕਾਰਜ ਕਰਨੇ ਸੀਗੇ ਜਿਨ੍ਹਾਂ ਦੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਜਿਹਦੇ ਨਾਲ ਸਾਡੀ ਜਿਹੜੀ ਮਨੁੱਖ ਦੀ ਜਿਹੜੀ ਆ ਉਹਦੀ ਜਿਹੜੀ ਸ਼ਾਖ ਆ ਉਹਨੂੰ ਖਤਰਾ ਉਹਦੇ ਵੱਲ ਧਿਆਨ ਨਹੀਂ ਹੈਗਾ ਕਿੰਨੀ ਵੱਡੀ ਮਨੁੱਖ ਜਿਹੜੀ

0: ਜਾਤੀ ਆ ਉਹਦੇ ਲਈ ਨੁਕਸਾਨਦੇਹ ਹੈਗੀ ਆ ਵੀ ਜੇ ਹੜ੍ਹ ਦੁਬਾਰਾ ਆ ਗਏ ਕਿੰਨਾ ਜਿਹੜਾ ਨੁਕਸਾਨ ਹੋਊਗਾ ਉਹਦਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਦੇਖੀ ਜਾਏਗੀ ਉਹਨੂੰ ਫਿਰ ਜਾ ਕੇ ਫੋਟੋ ਪਰ ਹਲਦੀ ਲਾਲ ਜਿਹੜੀ ਦਾਲ ਲੂਣ ਤੇਲ ਜਿਹੜਾ ਉਹ ਦੇ ਕੇ ਲੋਕਾਂ ਦੀ ਆ ਵੋਟਾਂ ਲੈਣੀਆਂ ਜਿੰਨੀ ਦੇਰ ਤੱਕ ਆਪਾਂ ਇਹਦਾ ਵੱਧ ਤੋਂ ਵੱਧ ਪ੍ਰਚਾਰ ਨਹੀਂ ਕਰ ਲੈਂਦੇ ਮੈਂ ਪਹਿਲੇ ਵੀ ਆਪ ਜੀ ਨਾਲ ਇੰਟਰਵਿਊ ਚ ਕਿਹਾ ਸੀ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਦੇ ਨਾਲ ਐਗਰੀਮੈਂਟ ਕਰ ਰਹੇ ਹਾਂ ਉਹਨਾਂ ਦੀ ਬਰਬਾਦੀ ਦਾ ਐਗਰੀਮੈਂਟ ਕਰ ਰਹੇ ਹਾਂ ਕਿ ਲੂਣ ਤੇਲ ਦਾਲ ਤੇ ਲੈ ਲੈਣੀ ਆ ਪਰ ਉਹਨਾਂ ਲਈ ਜਿਹੜਾ ਰੁਜ਼ਗਾਰ ਨਹੀਂ ਮੰਗਣਾ ਉਹਨਾਂ ਲਈ ਕੋਈ ਧੰਦਾ ਕੰਮ ਨਹੀਂ ਮੰਗਣਾ ਕਿਤੇ ਨਾ ਕਿਤੇ ਪਹਿਲੇ ਜਦੋਂ ਅਸੀਂ ਜਵਾਨ ਹੋਏ ਸੀ ਤੇ ਅਸੀਂ ਭੱਜਦੇ ਹੁੰਦੇ ਸੀ ਵੀ ਸਾਨੂੰ 2 ਲੱਖ ਦਾ ਲੋਨ ਮਿਲ ਜੇ ਉਹਨੂੰ ਲੋਨ ਨੂੰ ਕਹਿ ਜਾਂਦੇ ਸੀ ਵੀ ਸਵੇ ਜਿਹੜੇ ਸੀਗੇ ਆਪਣਾ ਇੱਕ ਛੋਟਾ ਬਿਜ਼ਨਸ ਸ਼ੁਰੂ ਕਰਨ ਦੇ ਲਈ 2 ਲੱਖ ਦਾ ਲੋਨ ਦਿੱਤਾ ਜਾਂਦਾ ਸੀ ਕਿ ਤੁਸੀਂ ਛੋਟਾ ਕੰਮ ਕਰ ਲਓ ਅੱਜ ਦੀ ਡੇਟ ਚ 10 ਲੱਖ ਲਾ ਲਓ ਲੇਕਿਨ ਉਹ ਲੋਨ ਵੀ ਬੰਦ ਹੋ ਗਏ ਜਿਹਦੇ ਨਾਲ ਇੱਕ ਨੌਜਵਾਨ ਨੇ ਕੋਈ ਸਕਿੱਲਡ ਕੰਮ ਕਰਨਾ ਸੀ ਕੋਈ ਆਈਟੀਆਈ ਕੀਤੀ ਕਿਸੇ ਨੇ ਪੋਲੀਟੈਕਨਿਕ ਕੀਤਾ ਸਰਕਾਰੀ ਨੌਕਰੀਆਂ ਦੇ ਲਈ ਜਿਹੜਾ ਸੀਗਾ ਵੱਧ ਤੋਂ ਵੱਧ ਜਿਹੜਾ ਸੀਗਾ ਲੋਕ ਸਕਿੱਲ ਕਰਦੇ ਸੀ ਤੇ ਉਹਨਾਂ ਨੂੰ ਸੀ ਵੀ ਨੌਕਰੀ ਮਿਲੇਗੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖੋ ਸਿਰਫ ਸਾਰੇ ਦਾ ਸਾਰਾ ਜ਼ੋਰ ਫ੍ਰੀ ਦੇ ਉੱਤੇ ਲਾਤਾ ਔਰ ਜਿਹੜੇ ਆ ਦਿੱਤੇ ਜਾ ਰਹੇ ਇਹਨਾਂ ਨੂੰ ਪੱਤਰ ਵੇ ਨਿਯੁਕਤੀ ਪੱਤਰ ਉਹਦੇ ਵਿੱਚ ਉਹਨਾਂ ਨੂੰ ਵੀ ਨਿਯੁਕਤੀ ਪੱਤਰ ਵੰਡੇ ਜਾ ਰਹੇ ਸੀ ਐਮ ਸਾਹਿਬ ਵੱਲੋਂ ਜਿਹੜੇ ਵਿਚਾਰੇ ਜਿਹਨਾਂ ਨੂੰ ਕੰਪੈਸ਼ਨੇਟ ਗਰਾਊਂਡ ਤੇ ਨੌਕਰੀ ਮਿਲੀ ਉਹਦੇ ਤੁਹਾਡੇ ਕੀ ਦੇਣ ਕੰਪੈਸ਼ਨੇਟ ਗਰਾਊਂਡ ਤੇ ਕਿਸੇ ਦੇ ਫਾਦਰ ਕਿਸੇ ਦੇ ਪੇਰੈਂਟਸ ਦੀ ਡੈਥ ਹੋ ਗਈ ਆ ਰੂਲ ਕਹਿ ਰਿਹਾ ਕਿ ਜੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਤੇ ਇਹਨੂੰ ਜੋਬ ਦਿਓ ਕੰਪੈਸ਼ਨੇਟ ਗਰਾਊਂਡ ਤੇ ਉਹ ਆਲਰੇਡੀ ਲੈ ਲੈਣੀ ਉਹਨੂੰ ਨਿਯੁਕਤੀ ਪੱਤਰ ਦਿੱਤਾ ਜਾਂਦੇ ਅਸੀਂ ਦਿੱਤੇ ਆ ਸੋ ਇਹੋ ਜਿਹੀ ਜਦੋਂ ਆਪ ਹੁਦਰੀਆਂ ਤੇ ਸਾਡੀਆਂ ਸਰਕਾਰਾਂ ਆ ਜਾਂਦੀਆਂ ਨੇ ਤਾਂ ਫਿਰ ਜਿਹੜਾ ਸਾਡਾ ਨੌਜਵਾਨ ਆ ਉਹਨੇ ਮਰਨਾ ਆਉਣ ਵਾਲੇ ਸਮੇਂ ਸਾਡਾ ਭਵਿੱਖ ਨੌਜਵਾਨਾਂ ਦਾ ਕੀ ਹੋਊਗਾ ਸਾਡੇ ਬੱਚਿਆਂ ਦਾ ਕੀ ਹੋਊਗਾ ਜਦੋਂ ਅਸੀਂ ਫ੍ਰੀ ਬੀਜ ਦੇ ਕੇ ਪੰਜਾਬ ਅਸੀਂ ਕਹਿੰਦੇ ਲੰਗਰ ਲਾਉਂਦੇ ਹਾਂ
1: ਹਾਂਜੀ
0: ਕਿਤੇ ਹੜ੍ਹ ਆ ਜੇ ਲੰਗਰ ਲਾਉਂਦੇ ਕਿਤੇ ਭੁਚਾਲ ਆ ਜੇ ਲੰਗਰ ਲਾਉਂਦੇ ਕਿਤੇ ਭੁੱਖੇ ਹੋਣ ਅਸੀਂ ਲੰਗਰ ਲਾਉਂਦੇ ਤੇ ਅੱਜ ਅਸੀਂ ਮੰਗਤੇ ਬਣ ਗਏ ਅੱਜ ਅਸੀਂ ਲੈਣ ਲੱਗ ਗਏ ਕਿ ਆਹ ਪੰਜਾਬ ਸੀਗਾ ਸਾਨੂੰ ਤਾਂ ਮੰਗਤੇ ਬਣਾ ਦਿੱਤਾ ਗਿਆ ਸੋ ਜੇਕਰ ਆਹ ਚੀਜ਼ਾਂ ਚੋਂ ਨਾ ਨਿਕਲਿਆ ਗਿਆ ਉਹ ਗੁਰੂ ਸਾਹਿਬਾਨ ਨੇ ਕਿਹਾ 10 ਨੌਹਾਂ ਦੀ ਕਿਰਤ ਕਰਕੇ ਕਮਾਈ ਕਰਕੇ ਖਾਓ ਤੇ ਅਸੀਂ ਫ੍ਰੀ ਬੀਜ ਦੇ ਪਿੱਛੇ ਉਹ ਕਿੱਥੇ ਗਿਆ ਉਹ ਸੰਕਲਪ ਕਿੱਥੇ ਗਿਆ ਉਹ ਸਿੱਖਿਆ ਕਿੱਥੇ ਗਈ ਵੀ ਕਿਰਤ ਕਰੋ ਵੰਡ ਛਕੋ ਤੇ ਆਹ ਤੇ ਇੱਕ ਨਵਾਂ ਤਰੀਕਾ ਬਣ ਗਿਆ ਬਹੁਤ ਕਿੰਨੀ ਦੇਰ ਤੱਕ ਚਲੋ ਘਰ ਦੇ ਵਿੱਚ ਪੈਸੇ ਨਾ ਹੋਣ ਤੇ ਅਸੀਂ ਫਜ਼ੂਲ ਖਰਚੀ ਕਿੰਨੀ ਦੇਰ ਤੱਕ ਕਰ ਸਕਦੇ ਇੱਕ ਨਾ ਇੱਕ ਦਿਨ ਅਸੀਂ ਗਿਰਵੀ ਹੋਵਾਂਗੇ ਇੱਕ ਨਾ ਇੱਕ ਦਿਨ ਸਾਡਾ ਘਰ ਟੁੱਟੂਗਾ ਇੱਕ ਨਾ ਇੱਕ ਦਿਨ ਉਹ ਨਿਲਾਮ ਹੋਊਗਾ ਤੇ ਆਹ ਜਿਹੜੀ ਕਹਿ ਦਿੰਦੇ ਆ ਵੀ ਨਹੀਂ ਕਰਜ਼ੇ ਤਾਂ ਸਾਰੇ ਲੈਂਦੇ ਪਰ ਕਰਜ਼ੇ ਲੈਣ ਦਾ ਢੰਗ ਕਰਜ਼ੇ ਲੈਣ ਦਾ ਆਪਾਂ ਵੀ ਕਰਜ਼ੇ ਲੈਂਦੇ ਹਾਂ ਕਿਸੇ ਨੇ ਬਿਜ਼ਨਸ ਲਈ ਕਰਜ਼ਾ ਲੈਣਾ ਕਦੀ ਸੁਣਿਆ ਵੀ ਜਿਹੜੇ ਬੰਦੇ ਸਾਡੇ ਚੋਂ ਕਿਸੇ ਨੇ ਫੈਕਟਰੀ ਲਾਣੀ ਆ ਜਾਂ ਕਿਸੇ ਨੇ ਛੋਟਾ ਯੂਨਿਟ ਲਾਣਾ ਜਾਂ ਕਿਸੇ ਨੇ ਦੁਕਾਨਦਾਰੀ ਲਈ ਲੋਨ ਲੈ ਲਿਆ ਪਹਿਲੇ ਡੇਅਰੀ ਤੇ ਵੀ ਮਿਲਦਾ ਹੁੰਦਾ ਹੁਣ ਵੀ ਮਿਲਦਾ ਹੋਊਗਾ ਡੇਅਰੀ ਤੇ ਲੈ ਲਿਆ ਕਿ ਉਹ ਸੋਚਦਾ ਵੀ ਇਹ ਕਰਜ਼ਾ ਲੈ ਲਾ ਤੇ ਮੈਂ ਡੇਅਰੀ ਨਾ ਲਾਵਾਂ ਮੈਂ ਦੁਕਾਨ ਨਾ ਕਰਾਂ ਮੈਂ ਛੋਟੀ ਇੰਡਸਟਰੀ ਨਾ ਖੋਲਾਂ ਤੇ ਮੈਂ ਉਹ ਕਰਜ਼ੇ ਦੀ ਗੱਡੀ ਲੈ ਕੇ ਘੁੰਮਾਂ ਇੱਕ ਦਿਨ ਇਹੋ ਜਿਹਾ ਹੋਊਗਾ ਗੱਡੀ ਚ ਤੇਲ ਕਿੱਥੋਂ ਪਾਉਣਾ ਤੇ ਆ ਪੰਜਾਬ ਵੀ ਤਾਂ ਸਾਡਾ ਘਰ ਆ ਇਹ ਵੀ ਤਾਂ ਉਹੀ ਸਾਰਾ ਰੂਲ ਹੁੰਦਾ ਕੋਈ ਨਵਾਂ ਰੂਲ ਤਾਂ ਨਹੀਂ ਹੈਗਾ ਕਿੰਨੀ ਦੇਰ ਤੱਕ ਜਿਹਨੇ ਕਰਜ਼ਾ ਦੇਣਾ ਉਹਨੇ ਪਹਿਲੇ ਲਿਖਿਆ ਹੋਇਆ ਵੀ ਆਹ ਕਰਜ਼ਾ ਦੇਣਾ ਕਦੋਂ ਤੱਕ ਤੇ ਆਹ ਕਰਜ਼ੇ ਤੋਂ ਬਾਅਦ ਜਦੋਂ ਮੇਰੀ ਆਹ ਲਿਮਿਟ ਆ ਗਈ ਤੇ ਮੈਂ ਇਹਨਾਂ ਤੋਂ ਲੈਣਾ ਕੀ ਹੈ ਇਹੀ ਈਸਟ ਇੰਡੀਆ ਕੰਪਨੀ ਨੇ ਕੀਤਾ ਸੀਗਾ ਇਹੀ ਕੰਮ ਹੋਰ ਹੋ ਰਿਹਾ ਇਹੀ ਕਾਰਪੋਰੇਟਸ ਕਹਿ ਰਹੇ ਨੇ ਤੇ ਇਹੀ ਨਿਊ ਵਰਲਡ ਆਰਡਰ ਇਹ ਨਿਊ ਵਰਲਡ ਆਰਡਰ ਜਿਹਨੂੰ ਜੀਓ ਪੋਲਿਟਿਕਸ ਕਹਿੰਦੇ ਸੋ ਨਿਊ ਵਰਲਡ ਆਰਡਰ ਇਹ ਵੀ ਕੁਛ ਲੋਕ ਜਿਹੜੇ 5-7 ਜਿਹੜੇ ਵੱਡੇ ਵੱਡੇ ਘਰਾਣੇ ਨੇ ਵਰਲਡ ਦੇ ਉਹ ਚਾਹੁੰਦੇ ਨੇ ਕਿ ਇਹ ਸਾਡੇ ਹਿਸਾਬ ਨਾਲ ਚੱਲੇ ਸ਼ਕਤੀ ਸਾਡੇ ਕੋਲ ਹੋਣ ਗੌਰਮੈਂਟਾਂ ਸਾਡੇ ਹਿਸਾਬ ਨਾਲ ਚੱਲਣ ਕਿਵੇਂ ਲੜਾਈਆਂ ਹੁੰਦੀਆਂ ਦੇਸ਼ਾਂ ਚ ਕਿਵੇਂ ਉਹ ਹਥਿਆਰ ਵੇਚਣ ਦੇ ਲੜਾਏ ਜਾਂਦੇ ਨੇ ਉਹੀ ਹਥਿਆਰ ਬਣਾਉਂਦੇ ਨੇ ਉਹੀ ਨੋਟ ਛਾਪਦੇ ਨੇ ਉਹੀ ਸਭ ਕੁਛ ਕਰਦੇ ਨੇ ਬੜੀ ਵੱਡੀ ਚਰਚਾ ਕਿਤੇ ਫਿਰ ਕਰ ਲਾਂਗੇ ਨੋਟਬੰਦੀ ਕਿਉਂ ਹੋਈ ਉਹਦੇ ਤੇ ਵੀ ਬੜੀਆਂ ਚਰਚਾ ਹੋਣਗੀਆਂ ਟ੍ਰੇਡ ਸੈਂਟਰ ਕਿਉਂ ਟੁੱਟੇ ਉਹ ਵੀ ਚਰਚਾ ਕਰ ਲਾਂਗੇ
1: ਨਹੀਂ ਤੁਹਾਡਾ ਕੀ ਮੰਨਣਾ ਵੀ ਇਸ ਵਾਰ ਕਿੰਨੇ ਪਰਸੈਂਟ ਚਾਂਸ ਆ ਹੜਾਉਣ
0: ਤਾਂ ਕੋਈ ਚਾਂਸ ਆਪਾਂ ਨਹੀਂ ਕਹਿ ਸਕਦੇ ਆਪਾਂ ਰਿਪੋਰਟ ਜੋ ਪੜ੍ਹੀ ਹੈ ਉਹਦੇ ਵਿੱਚ ਤੇ ਉਹਨਾਂ ਨੇ ਕਲੀਅਰ ਕਰਤਾ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਉਹਨਾਂ ਨੇ 17 ਤਰੀਕ ਦੀ ਖ਼ਬਰ ਆ 17 ਤਰੀਕ ਨੂੰ 17 ਜੂਨ ਨੂੰ ਜਿਹੜਾ ਪਿਛਲੇ ਸਾਲ ਦਾ ਲੈਵਲ ਸੀ ਭਾਖੜੇ ਦਾ ਉਹਦੇ ਤੋਂ 40-50 ਫੁੱਟ ਪਾਣੀ ਅੱਪ ਜਾ ਚੁੱਕਿਆ ਆਲਰੇਡੀ
1: ਜਿਹੜੀ ਆ 16-17 ਜੂਨ ਵਾਲੀ ਖ਼ਬਰ ਆ
0: ਜਿਹੜੀ 16-17 ਜੂਨ ਵਾਲੀ ਖ਼ਬਰ
1: ਠੀਕ ਆ
0: ਤੇ ਜਦੋਂ ਪਾਣੀ ਦਾ ਲੈਵਲ ਪਹਿਲੇ ਉੱਪਰ ਜਾ ਰਿਹਾ ਹੁਣ ਸਾਨੂੰ ਦੇਖਣਾ ਇਹ ਆ ਕਿ ਅਸੀਂ ਉਹਨੂੰ ਕਿੰਨੀ ਦੇਰ ਉੱਥੇ ਰੱਖਣਾ ਉਹ ਲੈਵਲ ਕਿਸ ਲੈਵਲ ਤੱਕ ਲੈ ਕੇ ਆਉਣਾ ਕਿਤੇ ਇਹ ਹੋ ਗਿਆ ਕਿ ਅਸੀਂ ਕਹਿੰਦੇ ਰਹੇ ਵੀ ਅਸੀਂ ਆਹ ਲੈਵਲ ਤੇ ਇਸ ਲੈਵਲ ਦਾ ਪਾਣੀ ਇੱਕਦਮ ਮੀਂਹ ਜ਼ਿਆਦਾ ਪੈ ਗਏ ਜਾਂ ਜ਼ਿਆਦਾ ਪਾਣੀ ਆ ਗਿਆ ਫਿਰ ਕੀ ਕਰਾਂਗੇ ਸੋ ਇਹ ਕੈਲਕੂਲੇਸ਼ਨ ਉਹਨਾਂ ਦੀ ਪਤਾ ਉਹਨਾਂ ਨੂੰ ਪਤਾ ਕਿਵੇਂ ਅਸੀਂ ਤੇ ਅਵੇਅਰ ਹੋਣਾ ਅਸੀਂ ਤੇ ਆਪਣਾ ਡਰ ਜਿਹੜਾ ਉਹਨਾਂ ਨੂੰ ਦੱਸਣਾ ਕਿ ਸਾਨੂੰ ਸਮਝਾਓ ਜੋ ਤੁਸੀਂ ਮੈਨੂੰ ਸਵਾਲ ਕੀਤਾ ਇਹ ਸਵਾਲ ਆਪਾਂ ਭਾਖੜਾ ਮੈਨੇਜਮੈਂਟ ਨੂੰ ਪੁੱਛਣਾ ਇਹ ਸਵਾਲ ਅਸੀਂ ਆਪਣੀ ਸਰਕਾਰ ਨੂੰ

0: ਕਿ ਤੁਸੀਂ ਦੱਸੋ ਭਾਈ ਪਾਣੀ ਦਾ ਲੈਵਲ ਅੱਜ ਦੀ ਡੇਟ ਤੋਂ ਇੰਨਾ ਚਲੇ ਗਿਆ, ਚਲੋ ਖਤਰਾ ਨਹੀਂ ਹੈ, ਪਰ ਕੱਲ ਨੂੰ ਜੇ ਪਿਛਲੀ ਵਾਰ ਵਾਂਗੂ ਜ਼ਿਆਦਾ ਪਾਣੀ ਆ ਗਿਆ ਫਿਰ ਕੀ ਕਰਾਂਗੇ? ਫਿਰ ਛੱਡ ਦਾਂਗੇ? ਕੀ ਉਹਦੇ ਲਈ ਕੋਈ ਪ੍ਰਬੰਧ ਕੀਤਾ? ਕੀ ਉਹਦੇ ਲਈ ਹਰਿਆਣੇ ਤੇ ਰਾਜਸਥਾਨ ਨਾਲ ਗੱਲ ਕਰ ਲਈਏ? ਕੀ ਉਹਦੇ ਲਈ ਜਿਹੜਾ ਹੈਗਾ ਪਾਕਿਸਤਾਨ ਨੂੰ ਪਾਣੀ, ਜੇ ਉਹ ਪਾਕਿਸਤਾਨ ਨੂੰ ਛੱਡ ਦੋ ਘੁੰਮ ਕੇ ਫਿਰ ਫਾਜ਼ਿਲਕਾ ਆ ਜਾਂਦਾ, ਉਹ ਫਿਰ ਫਾਜ਼ਿਲਕਾ ਆ ਜਾਣਾ। ਸੋ ਇਹੋ ਜਿਹੇ ਕੀ ਪ੍ਰਬੰਧ ਅਸੀਂ ਕੀਤੇ ਨੇ? ਉਹ ਲੋਕਾਂ ਨੂੰ ਦੱਸਣ ਸਾਡੇ ਡਰ ਖਤਮ ਹੋਣ ਨਾ, ਇਹੀ ਤੇ ਗੱਲ ਆ। ਸਾਨੂੰ ਤਾਂ ਪਤਾ ਹੀ ਨੀ ਗਾ, ਅਸੀਂ ਤਾਂ ਡਰੇ ਬੈਠੇ ਹਾਂ ਕਿ ਪਿਛਲੀ ਵਾਰ ਨੂੰ ਪਾਣੀ ਚੱਲ ਗਿਆ, ਭਾਵੇਂ ਨਾ ਹੀ ਖਤਰਾ ਹੋਵੇ, ਪਰ ਸਾਨੂੰ ਅਵੇਅਰ ਰਹਿਣਾ ਪੈਣਾ, ਕਿਉਂਕਿ ਆਪਾਂ ਦੁਬਾਰਾ ਪੰਜਾਬ ਡੁੱਬਦਾ ਨਹੀਂ ਦੇਖ ਸਕਦੇ, ਦੁਬਾਰਾ ਡੁੱਬਦਾ ਨਹੀਂ ਦੇਖ ਸਕਦੇ
1: ਜੀ। ਜਿਹੜਾ ਆਪਾਂ ਇੱਕ ਇੰਟਰਵਿਊ ਪਹਿਲਾਂ ਵੀ ਕੀਤਾ ਸੀ, ਉਹ ਚ ਬੜੇ ਤੁਸੀਂ ਤੱਥਾਂ ਸਹਿਤ ਗੱਲਾਂ ਬਾਤਾਂ ਦੱਸੀਆਂ, ਤੁਹਾਡੇ ਡਿਪਾਰਟਮੈਂਟ ਦੀਆਂ ਇੰਟਰਨਲ ਗੱਲਾਂ, ਮੈਂ ਉਹ ਵੀ ਚਲੋ ਗੱਲ ਵਿੱਚ ਹੀ ਐਡ ਕਰ ਦਾਂਗਾ। ਉਸ ਇੰਟਰਵਿਊ ਤੋਂ ਬਾਅਦ ਕੁਝ ਬਦਲਾਅ ਹੋਇਆ ਹੋਵੇ ਤੁਹਾਡੇ ਨਾਲ, ਕੋਈ ਵਤੀਰਾ ਫਰਕ ਪਿਆ ਹੋਵੇ ਜਾਂ ਕੁਝ ਹੋਰ?
0: ਨਹੀਂ, ਦੇਖੋ ਸਾਡੇ ਨਾਲ ਵਤੀਰਾ ਨਹੀਂ, ਪਰ ਉਹਦੇ ਨਾਲ ਬਹੁਤ ਸਾਰੇ ਜਿਹੜੇ ਸਾਡੇ ਆਫਿਸਰ ਸਾਹਿਬਾਨ ਨੇ, ਸਾਡੇ ਸਾਥੀ ਨੇ, ਉਹਨਾਂ ਦੀ ਸੋਚ ਦੇ ਵਿੱਚ ਬਹੁਤ ਫਰਕ ਪਿਆ। ਜੋ ਗੱਲਾਂ ਆਪਾਂ ਕੀਤੀ ਉਹਦੇ ਨਾਲ ਲੋਕਾਂ ਦੀ ਸਹਿਮਤੀ ਬਹੁਤ ਆਈ ਹੈ, ਮਤਲਬ ਕਿ ਇੱਕ ਪਹਿਚਾਣ ਪਹਿਲੇ ਸੋ ਨੇ ਇੱਕ ਨਵੀਂ ਪਹਿਚਾਣ ਬਣੀ ਹੈ। ਮੈਂ ਬਹੁਤ ਸਾਰੇ ਸਾਡੇ ਆਫਿਸਰ, IAS ਆਫਿਸਰ ਵੀ ਹੈ, ਉਹਨਾਂ ਨੇ ਖੜ ਕੇ ਵੀ ਕਿਹਾ ਕਿ ਐਪਰੀਸ਼ੀਏਟ ਕੀਤਾ ਕਿ ਜਿਹੜੀ ਤੂੰ ਗੱਲ ਕੀਤੀ ਉਹ ਸਹੀ ਕੀਤੀ ਹੈ। ਪਰ ਕਈ ਲੋਕ ਆਪਾਂ ਸਵਾਲ ਕਰਦੇ ਹੁੰਦੇ ਆ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਅਫਸਰਸ਼ਾਹੀ ਇਨਵੋਲਵ ਆ। ਖੈਰਾ ਸਾਹਿਬ ਦੱਸੋ, ਇਹ ਅਫਸਰਸ਼ਾਹੀ ਕੰਮ ਖਰਾਬ ਕਰ ਰਹੀ ਹੈ? ਜਿਹੜਾ ਮੈਨੂੰ ਐਪਰੀਸ਼ੀਏਟ ਕਰ ਰਿਹਾ ਤੇ ਜੇ ਉਹਨੂੰ ਸਰਕਾਰ ਕਵੇ ਤੂੰ ਕਰਕੇ ਇਹ ਲਿਆ ਤੂੰ ਕਰੂਗਾ, ਤੇ ਜੇ ਇਹ ਕ੍ਰਿਸ਼ਨ ਕੁਮਾਰ ਨੂੰ ਸਰਕਾਰ ਨੇ ਕਿਹਾ ਕਿ ਮੈਨੂੰ ਸੂਏ ਭਰੇ ਚਾਹੀਦੇ, ਟੇਲ ਤੱਕ ਪਾਣੀ ਲੈ ਜਾ, ਜੋ ਮਰਜ਼ੀ ਕਰ, ਦਿਖਣਾ ਚਾਹੀਦਾ, ਅਗਲੇ ਨੇ ਕਰਤਾ ਮੂੰਹ ਚੱਕ ਕੇ ਉੱਪਰ ਕਰਤੇ, ਕਰਮਾਂ ਵਿੱਚੋਂ ਚੱਕਤੀਆਂ, ਕਹਿੰਦਾ ਆ ਲੈ ਭਰ ਗਿਆ ਪਾਣੀ ਕਰ ਲੋ। ਹੁਣ
1: ਜੇ ਰਿਜ਼ਲਟ ਕੀ ਨਿਕਲੂ?
0: ਰਿਜ਼ਲਟ ਕੋਈ ਕੁਛ ਨਹੀਂ, ਜਿਹੜਾ ਪਾਣੀ ਦੂਰ ਤੱਕ ਸਾਈਡਾਂ ਤੇ ਜਾਣਾ ਸੀ, ਮੰਨ ਲਓ ਇੱਕ ਕਿਲੋਮੀਟਰ ਇੱਧਰ, ਇੱਕ ਦੋ ਕਿਲੋਮੀਟਰ ਇੱਧਰ, ਦੋ ਕਿਲੋਮੀਟਰ ਪਾਣੀ ਜਾਣਾ ਸੀ, ਉਹ ਪਾਣੀ ਜਦੋਂ ਮੂੰਹ ਉੱਚੇ ਹੋ ਗਏ ਤੇ ਛੋਟੇ ਹੋ ਗਏ, ਉਹ ਕਿਲੋਮੀਟਰ ਦੀ ਰੇਂਜ ਤੱਕ ਰਹਿ ਗਿਆ। ਜਦੋਂ ਕਿਲੋਮੀਟਰ ਦੀ ਰੇਂਜ ਤੱਕ ਤੇ ਜਿਹੜਾ ਸੂਆ ਤਾਂ ਭਰਿਆ ਰਹਿ ਗਿਆ, ਉਹਨੇ ਤਾਂ ਜਾਣਾ ਹੀ ਆ ਟੇਲ ਤੱਕ, ਪਰ ਜਿਹੜੇ ਸਿੰਚਾਈ ਦਾ ਏਰੀਆ ਸੀ ਉਹ ਤਾਂ ਨਹੀਂ ਨਾ ਵਧਿਆ। ਸਿੰਚਾਈ ਦਾ ਏਰੀਆ, ਜਾਂ ਤਾਂ ਕਹੋ ਸਿੰਚਾਈ ਦਾ ਏਰੀਆ ਵੱਧ ਗਿਆ ਹੋਵੇ, ਸਿੰਚਾਈ ਦਾ ਏਰੀਆ ਉਹੀ ਰਿਹਾ, ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਤੁਹਾਨੂੰ ਇੱਕ ਡੈਫੀਨੇਸ਼ਨ ਆਪਾਂ ਜਿਹੜੀ ਸੀ ਡਿਸਕਸ, ਕਿਊਸਿਕ, ਉਹ ਮੇਨ ਚੀਜ਼ ਇੱਥੇ ਆਉਂਦੀ ਹੈ ਕਿ ਉਸ ਜਿਹੜਾ ਸੂਏ ਦੇ ਵਿੱਚ, ਉਸ ਨਹਿਰ ਦੇ ਵਿੱਚ ਕਿੰਨਾ ਕਿਊਸਿਕ ਪਾਣੀ ਆ ਰਿਹਾ, ਕੀ ਉਹ ਕਿਊਸਿਕ ਪਾਣੀ ਵਧਾਇਆ? ਜੇ ਉਹ ਕਿਊਸਿਕ ਪਾਣੀ ਨਹੀਂ ਵਧਾਇਆ ਫਿਰ ਸਿੰਚਾਈ ਕਿਵੇਂ ਵਧੂਗੀ? ਸਿੰਚਾਈ ਤਾਂ ਉੱਥੇ ਹੀ ਰਹਿ ਗਈ ਨਾ। ਮੇਨ ਚੀਜ਼ ਆ ਉਸ ਪਾਣੀ ਨਾਲ ਸਿੰਚਾਈ ਯੋਗ ਏਰੀਆ ਵੱਧ ਗਿਆ ਕਿ ਨਹੀਂ ਵਧਿਆ, ਉਹ ਦੱਸਾਂ। ਹੁਣ ਅਫਸਰ ਨੂੰ ਦੇਖਦਾ, ਅਫਸਰ ਨੂੰ ਤਾਂ ਕਹਿਤਾ ਗੌਰਮੈਂਟ ਨੇ, ਹੁਣ ਉਹਨੂੰ ਕੋਈ ਮਾੜਾ ਕਵੇ ਕੋਈ ਚੰਗਾ, ਉਹ ਕਹਿੰਦਾ ਮੈਂ ਤਾਂ, ਮੈਨੂੰ ਤੇ ਗੌਰਮੈਂਟ ਨੇ ਕਿਹਾ, ਮੈਂ ਤਾਂ ਉਹਦੀ ਨੌਕਰੀ ਕਰਦਾ, ਮੈਨੂੰ ਉਹਨੇ ਕਿਹਾ ਮੈਂ ਤਾਂ ਕਰਕੇ ਦਿਖਾਉਣਾ, ਉਹਨੇ ਕਰਕੇ ਦਿਖਾਉਣਾ। ਜੇ ਉਹਨੂੰ ਕਹਿੰਦਾ ਨੈਗੇਟਿਵ ਆ ਤੇ ਨੈਗੇਟਿਵ ਹੀ, ਉਹਨੂੰ ਨੀ ਪਤਾ ਨੈਗੇਟਿਵ, ਉਹਨੇ ਕਹਿੰਦਾ ਇਹ ਕਰਕੇ ਲਿਆ, ਕਹਿੰਦਾ ਲੈ ਕਰਦਾਂਗੇ, ਰਾਹ ਦੱਸ ਕੀ ਆ? ਮੇਰੇ ਵਰਗਾ ਇੱਕ ਅਨਪੜ੍ਹ ਮੰਤਰੀ ਬੈਠਾ, ਉਹ ਕਹਿੰਦਾ ਮੈਨੂੰ ਨੀ ਪਤਾ ਕੀ ਆ, ਮੈਂ ਤਾਂ ਆਹ ਚੀਜ਼ ਚਾਹੀਦੀ, ਜਿੱਥੋਂ ਮਰਜ਼ੀ ਕਰਕੇ ਲਿਆ, ਤੈਨੂੰ ਪੈਸੇ ਕਾਹਦੇ ਦਿੰਦੇ ਆ, 5-7 ਲੱਖ ਰੁਪਇਆ ਤੂੰ ਕੀ ਲੈਣਾ, ਮੈਨੂੰ ਤੇ ਨਹੀਂ ਪਤਾ, ਤੂੰ ਕਰਕੇ ਲਿਆ। ਅਗਲਾ ਫਿਰ ਰੂਲਾ ਚ ਮਾਰਦਾ ਮੱਥਾ,
1: ਇਹ ਹੁੰਦਾ ਗਾ,
0: ਇਹ ਹੁੰਦਾ, ਇਹੀ ਹੁੰਦਾ। ਤਾਂਹੀਓ ਮੈਂ ਕਹਿੰਦਾ ਜਿਹੜਾ ਆਫਿਸਰ ਆ ਉਹ ਕਦੀ ਵੀ ਮੰਤਰੀ ਨੂੰ ਬਾਈਪਾਸ ਨਹੀਂ ਕਰ ਸਕਦਾ। ਮੰਤਰੀ ਚ ਲਿਆਕਤ ਹੋਊਗੀ ਕਿ ਉਹ ਤੋਂ ਵਧੀਆ ਤਰੀਕੇ ਨਾਲ ਕੰਮ ਕਰਾ ਲੂਗਾ,
1: ਪਰ ਲੋਕਾਂ ਦੇ ਵਿੱਚ ਤਾਂ ਇਹ ਵੀ ਆ ਵੀ ਦੇਖੋ ਸਾਡੀਆਂ ਟੇਲਾਂ ਤੱਕ ਪਾਣੀ ਆ ਗਿਆ, ਮਾਨ ਸਰਕਾਰ ਨੇ ਸਾਡੀ ਪ੍ਰੋਬਲਮ ਸੋਲਵ ਕਰਤੀ, ਇੰਨੇ ਇੰਨੇ ਸਾਲਾਂ ਦੇ ਅਸੀਂ ਦੁਖੀ ਸੀਗੇ।
0: ਹੁਣ ਉਹਦੇ ਵਿੱਚ ਟੇਲਾ ਵਾਲੇ, ਜਿਨ੍ਹਾਂ ਦੇ ਟੇਲਾ ਵਾਲਿਆਂ ਦੇ ਪਾਣੀ ਫਸਲਾਂ ਡੁੱਬ ਗਈਆਂ
1: ਜੀ,
0: ਜਾਂ ਜਿਨ੍ਹਾਂ ਨੂੰ ਪਾਣੀ ਚਾਹੀਦਾ ਨੀ ਉਹ ਪਾਣੀ ਜ਼ਬਰਦਸਤੀ ਮਿਲ ਰਿਹਾ, ਉਹਨਾਂ ਦੀ ਵੀ ਤਾਂ ਗੱਲ ਕੋਈ ਚੱਕ ਨਹੀਂ ਰਿਹਾ, ਕਿਉਂਕਿ ਮੀਡੀਆ, ਸਰਕਾਰ ਦਾ ਮੀਡੀਆ, ਸਰਕਾਰ ਦੇ ਮੀਡੀਆ ਨੇ ਤਾਂ ਪ੍ਰਚਾਰ ਤਾਂ ਵੀ ਟੇਲਾ ਤੱਕ ਪਾਣੀ ਪਹੁੰਚ ਗਿਆ, ਅਜੇ ਜਿਹੜੀਆਂ ਦੂਜੀਆਂ ਖ਼ਬਰਾਂ ਉਹ ਨਹੀਂ ਆਈਆਂ, ਸਰਕਾਰ ਕਿਉਂ ਖ਼ਬਰ ਚਲਾਊਗੀ? ਸੋ ਇਹ ਦੋਨੋਂ ਪਾਸੇ ਆ। ਹੁਣ ਕਿਸੇ ਨੇ ਮੋਟਰਾਂ ਲੱਗੀਆਂ ਕਿ ਇਹਨੂੰ ਨਹੀਂ ਮਹਿਸੂਸ ਹੋਇਆ ਕਿ ਚੱਲ ਯਾਰ ਜਿਹੜਾ 2 ਕਿਲੋਮੀਟਰ ਸਾਈਡਾਂ ਤੱਕ ਪਾਣੀ ਜਾ ਰਿਹਾ, 1 ਕਿਲੋਮੀਟਰ ਤੱਕ ਰਹਿ ਗਿਆ, ਅੱਗੇ ਨਹੀਂ ਗਿਆ, ਅਗਲੇ ਕੋਲ ਮੋਟਰ ਲੱਗੀ ਆ, ਕਹਿੰਦਾ ਛੱਡ, ਪੰਜਾਬ ਚ ਤੇ ਕੌਣ ਪਾਣੀ ਬਹੁਤ ਘੱਟ ਲਾਉਂਦੇ ਨੇ, ਅਗਲਾ ਕਹਿੰਦਾ ਜੇ ਬਿਨਾਂ ਮਿਹਨਤ ਤੋਂ ਪਾਣੀ ਲੱਗ ਜੇ ਤਾਂ ਲਾ ਲਾਂਗੇ, ਨਹੀਂ ਤਾਂ ਮੋਟਰ ਤਾਂ ਹੈ ਹੀ ਹੈ ਆ, ਠੀਕ। ਹੁਣ ਉਹਨਾਂ ਨੂੰ ਨਹੀਂ ਮਹਿਸੂਸ ਹੈ, ਪਰ ਉਹ ਇਹਨਾਂ ਦਾ ਪਤਾ ਵੀ ਸਾਡਾ ਨਹਿਰ ਦਾ ਪਾਣੀ ਨਹੀਂ ਆਇਆ, ਤੇ ਜੇ ਉਹ ਖੋਜਬੀਨ ਕੀਤੀ ਹੋਵੇ ਲੱਭ ਜੂਗਾ ਉਹ ਵੀ ਚੀਜ਼ਾਂ।
1: ਪਰ ਜਿਹੜੀ ਗੱਲ ਆਪਾਂ ਅੱਜ ਕਰ ਰਹੇ ਹਾਂ, ਇਹਦਾ ਸਿੱਟਾ ਤੁਹਾਨੂੰ ਕੀ ਲੱਗਦਾ ਗਾ ਵੀ ਕਿਹੋ ਜਿਹਾ ਹੋਊ ਤੇ ਕਦੋਂ ਤੱਕ ਇਹ ਮਿਲ ਜੂਗਾ, ਜੇ ਤੁਹਾਡੀ ਗੱਲ ਹੀ ਮੰਨ ਲਈਏ?
0: ਕੀ ਮਿਲ ਜੂਗਾ
1: ਸਿੱਟਾ, ਨਤੀਜਾ, ਇਹਦਾ ਕੀ ਨਤੀਜਾ ਨਿਕਲੂ ਸਾਰੀ ਗੱਲ ਦਾ?
0: ਸਾਰੀ ਗੱਲ ਦਾ ਨਤੀਜਾ ਦੇਖੋ ਜੀ, ਜੇ ਤੇ ਜਿਹੜਾ ਟੇਲਾ ਉਹਦਾ ਕੋਈ ਨਤੀਜਾ ਨਿਕਲਣਾ, ਕਿਉਂਕਿ ਪਾਣੀ ਜਿਹੜੀ ਆਪਣੀ ਖੇਤੀ ਜੋ ਗਾ ਉਹ ਅਸੀਂ ਜ਼ਿਆਦਾ ਡਿਪੈਂਡੈਂਟ ਹੋ ਗਏ ਆ ਮੋਟਰਾਂ ਤੇ,
1: ਠੀਕ ਹੈ,
0: ਠੀਕ ਹੈ ਜੀ, ਬਹੁਤਾ ਜ਼ਿਆਦਾ ਅਸੀਂ ਜਿਹੜਾ ਨਹਿਰੀ ਪਾਣੀ ਦੇ ਉੱਤੇ ਹੁਣ ਉਹ ਨਹੀਂ ਕਰਦੇ। ਹਾਂ, ਮੈਂ ਪਹਿਲੀ ਗੱਲ ਕੀ, ਉਹ ਤਾਂ ਸੌਖਾ ਜਿਹਾ ਚਾਹੀਦਾ, ਇਹਦਾ ਨਤੀਜਾ ਕੋਈ ਵੱਡੀ ਗੱਲ ਕਰਨ,
1: ਗਰਾਊਂਡ ਵਾਟਰ ਤਾਂ ਘੱਟ ਰਿਹਾ ਨਾ, ਉਹਦਾ ਪੱਧਰ ਤਾਂ।
0: ਹੁਣ ਜੇ ਇਹ ਕੰਮ ਹੀ ਕਰਨਾ ਚਾਹੁਣ ਤੇ ਇਹ ਇਸ ਸਕੀਮ ਨੂੰ ਹੋਰ ਵੱਡੀ ਕਰ ਸਕਦੇ।

0: ਜਿੰਨਾ ਪਾਣੀ ਅਸੀਂ ਵਰਤਣਾ ਉਹ ਦੇ ਕੇ ਕਿਤੇ ਨਾ ਕਿਤੇ ਪਾਊਂਡ ਬਣਾਏ ਜਾ ਸਕਦੇ ਨੇ। ਉਹ ਪਾਊਂਡ ਜਿਹੜੇ ਦੂਜੇ ਮੋਟਰ ਪਾਣੀ ਦੇ ਥੱਲੇ ਧਰਤੀ ਚੋਂ ਕੱਢਣ ਵਾਲੇ ਬੰਦ ਕਰ ਦਿਓ, ਪਾਊਂਡ ਚ ਕਰੋ। ਜੇ ਨਹੀਂ ਹੈ ਅਗਲੇ ਕੋਲ ਆਪਣੇ ਪਾਊਂਡ ਹੈਗੇ ਆ, ਜੇ ਪੱਕੇ ਖੂਹ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਆਪਣੇ ਬਣਾ ਲੈਣ ਤਾਂ ਉਹ ਪਾਣੀ ਉਹਦੇ ਵਿੱਚ, ਜੇ ਉਹ ਨਹਿਰ ਦਾ ਪਾਣੀ ਸਟੋਰੇਜ ਹੁੰਦਾ ਤਾਂ ਅਗਲਾ ਜਦੋਂ ਮਰਜ਼ੀ ਵਰਤ ਲਿਓ। ਉਹਨੂੰ ਦੱਸਿਆ ਜਾਵੇ ਵੀ ਤੈਨੂੰ ਇੰਨਾ ਪਾਣੀ ਮਿਲੂ, ਤੂੰ ਆਪਣਾ ਪਾਣੀ ਆਪਣੇ ਹਿਸਾਬ ਨਾਲ ਵਰਤ ਪਾਈ, ਫਿਰ ਜ਼ਮੀਨ ਦਾ ਪਾਣੀ ਜਿਹੜਾ ਜਿਹੜਾ ਕੱਢਣਾ ਨਿਕਲਣਾ ਬਾਹਰ ਹੋ ਜਾਊਗਾ, ਸਾਡੇ ਕੋਲ ਪਾਣੀ ਹੈਗਾ ਉਹ ਵਰਤਿਆ ਜਾ ਸਕਦਾ। ਸੋ ਇੱਧਰ ਨੂੰ ਸਰਕਾਰਾਂ ਨਹੀਂ ਜਾ ਰਹੀਆਂ
1: ਜੀ।
0: ਜੇ ਇੱਕ ਇੱਕ ਮੋਟਰ ਦੇ ਵਿੱਚ ਆਪਾਂ ਜਿਹੜਾ ਇੰਨਾ ਸਮਰਸੀਬਲ ਆਪਾਂ ਇੰਨਾ ਡੂੰਘਾ ਕਰਦੇ ਤੇ ਇੱਕ ਪਾਊਂਡ ਬਣਾਉਣ, ਉਸ ਤੋਂ ਵੱਧ ਖਰਚ ਤਾਂ ਨਹੀਂ ਹੋਣਾ ਹੈਗਾ। ਪਰ ਬਸ਼ਰਤ ਆ ਵੀ ਉੱਥੇ ਤੱਕ ਪਾਣੀ ਉਹ ਭਰਨ ਵਾਲਾ ਹੋ ਜਾਏ, ਤੇ ਜੇ ਇੰਨਾ ਪਾਣੀ ਇੰਨਾ ਕੁ ਹੈਗਾ ਦੇ ਦੇਣ ਆਪੇ ਪਾਣੀ ਜਿਹੜਾ ਬੰਦ ਹੋ ਜਾਊਗਾ ਧਰਤੀ ਦੇ ਵਿੱਚੋਂ ਨਿਕਲਣਾ। ਉੱਧਰ ਆਪਾਂ ਨਹੀਂ ਸੋਚਦੇ, ਉਹ ਸਕੀਮਾਂ ਨਹੀਂ ਸੋਚੀ ਜਾ ਰਹੀ, ਕਿਤੇ ਨਾ ਕਿਤੇ ਆਹ ਸਕੀਮਾਂ ਇੱਕ ਨਾ ਇੱਕ ਦਿਨ ਇੰਪਲੀਮੈਂਟ ਕਰਨੀਆਂ ਪੈਣੀਆਂ। ਮੇਨ ਮੁੱਦਾ ਇਹ ਹੈ ਕਿ ਅਸੀਂ ਜਿਹੜਾ ਹੜਾਂ ਤੋਂ ਬਚੀਏ, ਇਹ ਬੁਲੇਟਿਨ ਚਾਲੂ ਕਰਾਈਏ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਤੇ ਨਜ਼ਰ ਰੱਖੀਏ ਕਿ ਕਿੰਨਾ ਕਿਊਸਿਕ ਪਾਣੀ ਉਹਦੇ ਚ ਆ ਗਿਆ, ਕਿੰਨਾ ਛੱਡਤਾ ਤੇ ਉਹ ਪੱਧਰ ਕਿੰਨਾ ਸੀ, ਉਹ ਕੰਪੈਰੀਜ਼ਨ ਸਾਡਾ ਨਾਲ ਦੇ ਨਾਲ ਚੱਲਦਾ ਰਹੇ ਔਰ ਨਾਲ ਦੇ ਨਾਲ ਅਸੀਂ ਇੱਕ ਦੂਜੇ ਦੇ ਲਿੰਕ ਚ ਰਹੀਏ, ਨਾਲ ਦੇ ਨਾਲ ਅਸੀਂ ਜਿਹੜੀ ਹੈ ਸਰਕਾਰ ਦੇ ਉੱਤੇ ਦਬਾਅ ਬਣਾਈਏ ਵੀ ਆਹ ਸਿਚੁਏਸ਼ਨ ਆ ਰਹੀ ਆ, ਇਹ ਸਿਚੁਏਸ਼ਨ ਨੂੰ ਨਿਪਟਣ ਲਈ ਤਿਆਰ ਰਹੋ, ਭਾਖੜੇ ਨਾਲ ਵੀ ਗੱਲ ਹੁੰਦੀ ਰਹੇ ਤਾਂ ਕਿ ਉਹ ਮਨ ਮਰਜ਼ੀ ਨਾ ਕਰ ਸਕੇ। ਜੇ ਉਹ ਮਨ ਮਰਜ਼ੀ ਕਰਦੇ ਆ ਤੇ ਆਪਾਂ ਅਵੇਸਲੇ ਰਹਿੰਦੇ ਹਾਂ ਤੇ ਫਿਰ ਆਪਾਂ ਨੂੰ ਜਿਹੜਾ ਫਿਰ ਉਹੀ ਭੁਗਤਾਨ ਭੁਗਤਣਾ ਪੈਣਾ।
1: ਤੁਸੀਂ ਭਾਖੜੇ ਦੀ ਬੀਬੀਐਮਬੀ ਦੀ ਗੱਲ ਕਰੀ, ਪਿਛਲੇ ਵਾਰ ਜੋ ਹੋਇਆ ਤੁਸੀਂ ਦੇਖਿਆ, ਤਾਂ ਇੱਕ ਵੀਡੀਓਜ਼ ਪਾ ਕੇ ਹੀ ਇਸ ਗਵਰਨਮੈਂਟ ਨੇ ਸਾਰਤਾ, ਤੇ ਉਹ ਤਾਂ CISP ਉਹਨਾਂ ਨੇ ਉੱਥੇ ਲਵਾਤੀ, ਹੋਰ ਸਾਰਾ ਕੁਝ ਡੈਮ ਸੇਫਟੀ ਐਕਟ ਆਪਣੇ ਵਾਲੇ ਸਟੇਟ ਕਮੇਟੀ ਬਣਾ ਕੇ। ਹਾਲਾਂਕਿ ਸਾਊਥ ਦੇ ਵਿੱਚ ਤਾਂ ਕਿਹਾ ਜਾਂਦਾ ਵੀ ਡੈਮਾਂ ਦੇ ਉੱਤੇ ਤਾਂ ਸਰਕਾਰ ਦਾ ਜਿਹੜਾ, ਖਾਸ ਕਰਕੇ ਸੂਬੇ ਦੀ ਸਰਕਾਰ ਦਾ ਅਧਿਕਾਰ ਹੋਣਾ ਚਾਹੀਦਾ, ਇਹ ਕਿਹਾ ਤਾਂ ਇੱਥੇ ਵੀ ਜਾਂਦਾ ਪਰ ਇੱਥੇ ਤਾਂ ਕੁਝ ਹੋਰ ਹੀ ਹੋ ਰਿਹਾ।
0: ਦੇਖੋ ਜੀ, ਇੱਥੇ ਜਿਹੜਾ ਰਿਪੇਰੀਅਨ ਸੀਗਾ ਉਹ ਖਤਮ ਕਰਤਾ, ਜਦੋਂ ਸਾਡਾ ਰਿਪੇਰੀਅਨ ਰੂਲ ਸੀ ਉਹੀ ਖਤਮ ਕਰਤਾ, ਤੇ ਜਿਹੜੇ ਡੈਮ ਸਾਡੇ ਪੰਜਾਬ ਦੇ ਵਿੱਚ ਡੈਮ ਆ, ਜਿਵੇਂ ਨੰਗਲ ਡੈਮ ਆ, ਉੱਤੇ ਵੀ ਸਾਰੀ CISF ਲਾਤੀ। ਉਹਦੇ ਨਾਲ ਨਾਲ ਤੁਸੀਂ ਦੇਖੋ ਪੰਜਾਬ ਦੇ ਵਿੱਚ ਇਹ ਆਵਾਜ਼ ਉੱਠ ਨਹੀਂ ਰਹੀ, ਇਹ ਆਵਾਜ਼ ਉਠਾਉਣੀ ਚਾਹੀਦੀ ਆ। ਇਹ ਅਗਲੀ ਆਪਾਂ ਇੰਟਰਵਿਊ ਚ ਉਠਾਵਾਂ, 60-40 ਦੀ ਰੇਸ਼ੋ ਸੀਗੀ ਮੁਲਾਜ਼ਮਾਂ ਦੀ ਵੀ, 60-40 ਦੀ ਰੇਸ਼ੋ।
1: ਬਿਲਕੁਲ
0: ਉੱਥੋਂ ਸਾਡੀ ਜਿਹੜੀ ਆ, ਸਾਡੀ ਜਿਹੜੀ ਨਫ਼ਰੀ ਆ ਉਹ ਖਤਮ ਕੀਤੀ ਜਾ ਰਹੀ, ਜਿਹੜੀ ਆ ਪਰਮਾਨੈਂਟ ਪੋਸਟਾਂ ਪੰਜਾਬ ਨੂੰ ਮਿਲੀਆਂ ਹੋਈ ਸੀ ਹਾਇਰ ਪੋਸਟਾਂ, ਉਹ ਖਤਮ ਕੀਤੀਆਂ ਜਾ ਰਹੀਆਂ। ਪੰਜਾਬ ਯੂਨੀਵਰਸਿਟੀ ਜੋ ਪੰਜਾਬੀ ਖਤਮ ਕੀਤੀ ਜਾ ਰਹੀ ਆ, ਇਹਦੇ ਵਿੱਚੋਂ ਸਾਡੇ ਜਿਹੜੇ 60-40 ਦੇ ਬਾਕੀ ਐਗਰੀਮੈਂਟ ਆ ਉਹ ਖਤਮ ਕੀਤੇ ਆ। ਸੋ ਪੰਜਾਬ ਨਾਲ ਤਾਂ ਹਰ ਸਾਲ ਦੇ ਧੱਕਾ, ਪਰ ਸਾਡੀਆਂ ਸਰਕਾਰਾਂ ਇਹਦੇ ਵੱਲ ਬੋਲਦੀਆਂ ਨਹੀਂ। ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਰਹਿ ਗਿਆ, ਵੋਟ ਦੀ ਰਾਜਨੀਤੀ ਰਹਿ ਗਈ ਕਿ ਅਸੀਂ ਕਿਸੇ ਤਰ੍ਹਾਂ ਰਾਜ ਸੱਤਾ ਦੇ ਉੱਤੇ ਕਾਬਜ਼ ਹੋ ਜਾਈਏ, ਬਾਕੀ ਪੰਜਾਬ ਡੁੱਬੇ ਡੁੱਬ ਜੇ, ਲੋਕ ਮਰਦੇ ਮਰ ਜਾਣ। ਇਹਨਾਂ ਨੂੰ ਕੀ ਪਤਾ, ਸਾਨੂੰ ਜ਼ਹਿਰ ਦੇ ਰਹੇ ਆ, ਫ੍ਰੀ ਚੀਜ਼ਾਂ ਦਾ ਜ਼ਹਿਰ ਆ ਸਾਡੇ ਲਈ। ਜਦੋਂ ਅਸੀਂ ਇਹ ਫ੍ਰੀ ਚੀਜ਼ਾਂ ਖਾਈ ਜਾਵਾਂਗੇ ਸਾਨੂੰ ਨਹੀਂ ਪਤਾ ਲੱਗ ਰਿਹਾ। ਜਿਵੇਂ ਆਪਾਂ ਕਹੀਏ ਸਾਡਾ ਕੀ ਦੇਖੀ ਜਾਊਗੀ, ਸਾਰਾ ਕੁਛ ਹੋਊਗਾ, ਕੀ ਦੇਖੀ ਜਾਊਗੀ? ਆਉਣ ਵਾਲੇ ਸਮੇਂ ਚ ਸਾਡਾ, ਸਾਨੂੰ ਭੁਗਤਣਾ ਪੈਣਾ, ਸਾਡੇ ਬੱਚਿਆਂ ਨੂੰ ਭੁਗਤਣਾ ਪੈਣਾ। ਜਦੋਂ ਪੰਜਾਬ ਕੰਗਾਲ ਹੋ ਗਿਆ, ਇੱਥੇ ਨਾ ਕੁਛ ਬਚਿਆ, ਤੇ ਸੈਂਟਰ ਨੂੰ ਚਾਹੁੰਦਾ ਹੀ ਆ ਉਹਨਾਂ ਤੇ ਚੱਕ ਕੇ ਇੱਥੇ ਫਾਈਨੈਂਸ਼ੀਅਲੀ ਐਮਰਜੈਂਸੀ ਲਾ ਜਾਣੀ ਆ। ਜਿੱਦਾਂ ਰਾਸ਼ਟਰਪਤੀ ਰਾਜ ਲੱਗ ਗਿਆ, ਫਾਈਨੈਂਸ਼ੀਅਲੀ ਐਮਰਜੈਂਸੀ ਲੱਗ ਗਈ, ਉਹਨਾਂ ਦੀ ਚੱਲਣ ਲੱਗ ਜਾਣੀ ਆ, ਤੇ ਫਿਰ ਆਹ ਜਿਹੜੀਆਂ ਚੀਜ਼ਾਂ 60-40 ਦੀਆਂ ਕਹਿ ਰਿਹਾ ਤੇ ਜ਼ੀਰੋ ਹੋ ਜਾਣੀ ਆ, ਸਾਰਾ ਕੁਛ ਕੇਂਦਰ ਨੇ ਆਪਣੇ ਅੰਡਰ ਕਰ ਲੈਣਾ। ਸਰਕਾਰ ਦੇ ਹੁੰਦੇ ਹੋਏ ਜੇ ਸਾਰਾ ਕੁਛ ਆਪਣੇ ਅੰਡਰ ਲਿਆ ਜਾ ਰਿਹਾ, ਤੇ ਜਦੋਂ ਜੇ ਸਰਕਾਰ ਹੀ ਨਾ ਰਹੀ ਤਾਂ ਫਿਰ ਕੀ ਹੋਊਗਾ? ਤੇ ਸਰਕਾਰ ਆਹ ਚੀਜ਼ ਨੂੰ ਕਹਿੰਦੀ ਉਹ ਸਿਰਫ ਦਿਖਾਵਾ ਕਰਕੇ, ਲੋਕਾਂ ਦੀ ਮੈਂ ਬਾਰ ਬਾਰ ਕਹਿੰਦਾ ਮਾਨਸਿਕਤਾ ਨੂੰ ਬਦਲਦੀਆਂ ਨੇ, ਤੇ ਸਾਨੂੰ ਗੁਲਾਮੀ ਦੀ ਵੱਲ ਲੈ ਕੇ ਰਿਹਾ। ਇਹੀ ਉਦੋਂ ਹੁੰਦਾ ਸੀ ਕਿ ਲਾਲਚ ਦੇ ਕੇ ਸਾਡੀ ਮਾਨਸਿਕਤਾ ਨੂੰ ਬਦਲ ਕੇ ਸਾਨੂੰ ਗੁਲਾਮ ਬਣਾ ਲਿਆ ਗਿਆ। ਸਮਝ ਕਦੋਂ ਆਇਆ? ਜਦੋਂ ਅਸੀਂ ਪੂਰੀ ਤਰ੍ਹਾਂ ਸਾਡੇ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ, ਸਾਡੇ ਸਾਰੇ ਹੱਕ ਜਿਹੜੇ ਆ, ਜਿਹੜੇ ਕੁਦਰਤੀ ਹੱਕ ਆ, ਖੋਹ ਲਏ ਗਏ। ਹੁਣ ਵੀ ਉਹੀ ਚੀਜ਼ ਹੋਣਾ ਕਿ ਜੇ ਇੱਕ ਦਿਨ ਸਮਝ ਉਦਣ ਆਉਣੀ ਆ ਜਿੱਦਣ ਪਾਣੀ ਸਿਰ ਤੋਂ ਲੰਘ ਜਾਣਾ, ਜਿੱਦਣ ਅਸੀਂ ਕੁਦਰਤੀ ਸਾਡਾ ਕੋਈ ਵੀ ਹੱਕ, ਕੰਸਟੀਟਿਊਸ਼ਨਲ ਹੱਕ, ਸਮਾਜਿਕ ਹੱਕ, ਜਦੋਂ ਸਾਰੇ ਖੋਲੇ ਗਏ, ਉਦੋਂ ਸਾਰਾ। ਜਿਵੇਂ ਕਿ ਮੰਨ ਲਓ ਫਾਈਨੈਂਸ਼ੀਅਲੀ ਐਮਰਜੈਂਸੀ ਰਹਿ ਗਈ, ਬਹੁਤ ਜ਼ਿਆਦਾ ਵੱਡੀਆਂ ਰੋਕਾਂ ਲੱਗ ਜਾਣੀਆਂ, ਮੁਲਾਜ਼ਮਾਂ ਤੇ ਵੀ ਬਹੁਤ ਵੱਡੀਆਂ ਰੋਕਾਂ ਲੱਗ ਜਾਣੀਆਂ, ਬਹੁਤ ਸਾਰੇ ਅਲਾਊਂਸ ਬੰਦ ਹੋ ਜਾਣੇ, ਹਾਹਾਕਾਰ ਮੱਚ ਜਾਣੀ ਹੈ। ਸੋ ਇਹ ਚੀਜ਼ ਤੋਂ ਜੇ ਬਚਣਾ ਤੇ ਸਾਨੂੰ ਅਵੇਅਰ ਹੋਣਾ ਪੈਣਾ ਤੇ ਅਵੇਅਰ ਕਰਨਾ ਪੈਣਾ।
1: ਤੁਹਾਨੂੰ ਲੱਗਦਾ ਲੋਕ ਉਹ ਅਵੇਅਰ ਹੋਣਗੇ ਕਿ ਉਦੋਂ ਹੀ ਅਵੇਅਰ ਹੋਣਗੇ ਜਦੋਂ, ਮਤਲਬ ਆਪਾਂ ਕਹਿ ਦਈਏ ਵੀ ਪੁਲਾਂ ਥੱਲੋਂ ਪਾਣੀ ਲੰਘ ਆਇਆ ਜਦੋਂ ਆਪਦੇ ਘਰਾਂ ਤੇ ਅੱਗ ਲੱਗੀ?
0: ਇਨਸਾਨ ਨੇ ਕੋਸ਼ਿਸ਼ ਕਰਨਾ ਫਰਜ਼ ਬਣਦਾ
1: ਜੀ,
0: ਜੋ ਚੀਜ਼ਾਂ ਆਪਾਂ ਦੇਖਦੇ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਚਾਹੀਦਾ। ਤੁਸੀਂ ਲੱਗੇ ਹੋ, ਬੜੀ ਖੁਸ਼ੀ ਹੈ ਤੁਹਾਨੂੰ, ਲੋਕ ਦੇਖ ਰਹੇ ਨੇ, ਸੱਚ ਦੀ ਆਵਾਜ਼ ਬਣੇ ਹੋਏ। ਅੱਜ ਤੁਸੀਂ ਸਾਡੇ ਨਾਲ ਆਇਆ, ਆਪਾਂ ਗੱਲ ਪਚਾਰੇ ਨੇ, ਬਹੁਤ ਸਾਰੇ ਇਹੋ ਜਿਹੇ ਤੁਹਾਡੇ ਵਰਗੇ ਵੀਰ ਆ ਜਿਹੜੇ ਪਚਾਰੇ, ਜਿਹਨਾਂ ਨੂੰ ਲੋਕ ਦੇਖਦੇ ਨੇ। ਹੋ ਸਕਦਾ ਕਿ ਹੌਲੀ ਹੌਲੀ ਲੋਕਾਂ ਦੀ ਜਿਹੜੀ ਆ ਸੋਚ ਦੇ ਵਿੱਚ, ਉਹਨਾਂ ਨੂੰ ਇਹ ਚੀਜ਼ਾਂ ਦੀ ਸਮਝ ਆਵੇ ਵੀ ਇਰਦ ਗਿਰਦ ਸਾਡੇ ਕੀ ਹੋ ਰਿਹਾ, ਇਹਦੇ ਪਿੱਛੇ ਪਲਾਨ ਕੀ ਹੋ ਰਿਹਾ। ਜਿੰਨੀ ਦੇਰ ਤੱਕ ਉਹਨਾਂ ਨੂੰ ਪਲਾਨ ਨਹੀਂ ਸਮਝਾਇਆ ਜਾਂਦਾ, ਉਹ ਪਲਾਨ ਨੂੰ ਸਮਝ

0: ਦੇ ਨੀਗੇ, ਉਹ ਦਿਖਦਾ ਨੀਗਾ ਉਨੀ ਦੇਰ ਕੁਛ ਨਾ, ਇਹ ਦਿਖਾਇਆ ਜਾਣਾ ਦਿਖਾਇਆ ਜਾਏਗਾ। ਜਿਵੇਂ ਕਿ ਆਪਾਂ ਪਿਛਲੀ ਇੰਟਰਵਿਊ ਚ ਜੋ ਗੱਲਾਂ ਕੀਤੀਆਂ ਸੀ ਆਊਟਸੋਰਸ ਬਾਰੇ ਕੀਤੀਆਂ, ਤੇ ਉਹਦੇ ਵਿੱਚੋਂ ਇੱਕ ਜਿਹੜਾ ਡਾਇਲੋਗ ਨਿਕਲ ਕੇ ਆਇਆ, ਹਰ ਕਿਸੇ ਨੇ ਕਿਹਾ ਵੀ ਇਹ ਗੁਲਾਮ ਪ੍ਰਥਾ। ਆਮ ਲੋਕਾਂ ਨੇ ਵੀ ਕਿਹਾ ਵੀ ਇਹ ਗੁਲਾਮ ਪ੍ਰਥਾ, ਕਿ ਲੋਕਾਂ ਦੀ ਸਿੰਪਤੀ ਸਾਡੇ ਆਊਟਸੋਰਸ ਤੇ ਕੰਟਰੈਕਚੁਅਲ ਮੁਲਾਜ਼ਮਾਂ ਨਾਲ ਹੋਈ। ਜਿਹੜੇ ਲੋਕ ਪ੍ਰਚਾਰ ਕਰਦੇ ਉਹ ਹਟੇ, ਉਹਨਾਂ ਦੀ ਮਾਨਸਿਕਤਾ ਦੇ ਵਿੱਚ, ਉਹਨਾਂ ਦੀ ਸੋਚ ਦੇ ਵਿੱਚ ਇਹ ਬਦਲਾਵ ਆ ਵੀ ਸਾਡੇ ਵੀ ਜਵਾਕ ਤੇ ਆਣਗੇ ਯਾਰ, ਚਾਹੇ ਉਹ 10% 15% 20% ਚ ਹੋਇਆ, ਆਪਾਂ ਉਹ ਚ ਗੇਨ ਕਰਕੇ ਗਏ, ਆਪਾਂ ਆਪਣੀ ਗੱਲ ਕਹਿਣ ਦੇ ਵਿੱਚ ਜਿਹੜੇ ਆ ਕਾਮਯਾਬ ਹੋਏ। ਹੋ ਸਕਦਾ ਜੇ ਇਹੀ 5-5, 2-2, 1-1% ਨੂੰ ਆਪਾਂ ਇਹ ਸਮਝਾਉਂਦੇ ਗਏ, ਤਾਂ ਇੱਕ ਦਿਨ ਹੋ ਸਕਦਾ ਕਿ ਆਪਾਂ 50-60% ਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋ ਜਾਈਏ। ਸੋ ਕਹਿ ਮੇਰਾ ਮੰਨਣਾ ਹੈ ਵੀ ਜੇ 51 ਤੇ 49 ਦਾ ਡਿਫਰੈਂਸ ਆ ਜੇ ਤੁਹਾਡੀ ਜਿੱਤ ਆ, ਜੇ ਤੁਹਾਡੇ ਤੁਸੀਂ 51% ਲੋਕਾਂ ਨੂੰ ਆਪਣੇ ਨਾਲ ਤੋਰ ਗਏ, ਇਹ ਇੱਕ ਵੱਡੀ ਜਿੱਤ ਆ। 49% ਚਾਹੇ ਉਹਦੇ ਬਰਾਬਰ ਦਾ ਹੀ ਆ, ਪਰ ਲੜਾਈ ਲੜਦੇ ਰਹਿਣਾ ਚਾਹੀਦਾ। ਮੈਂ ਆਪਣੀਆਂ ਸਟੇਜਾਂ ਤੇ ਵੀ ਕਹਿੰਦਾ ਕਿ ਇਹ ਜੀਵਨ ਆ, ਇਹ ਸੰਘਰਸ਼ ਆ। ਸੰਘਰਸ਼ ਮਾਂ ਦੇ ਗਰਭ ਦੇ ਵਿੱਚੋਂ ਹੀ ਸ਼ੁਰੂ ਹੋ ਜਾਂਦਾ, ਤੇ ਪੈਦਾ ਹੋਣ ਤੋਂ ਬਾਅਦ ਬੱਚਾ ਤੜਫਦਾ, ਭੁੱਖ ਲਈ ਲੜਦਾ, ਲੱਤਾਂ ਪੈਰ ਮਾਰਦਾ, ਤੇ ਮਾਂ ਉਹਨੂੰ ਫੀਡ ਦਿੱਤੀ ਹੈ। ਉਸ ਤੋਂ ਬਾਅਦ ਵੱਡਾ ਹੁੰਦਾ, ਉਹ ਪੜ੍ਹਾਈ ਦੇ ਵਿੱਚ ਜਿਹੜਾ ਸੰਘਰਸ਼ ਕਰਦਾ, ਇਮਤਿਹਾਨ ਦਿੰਦਾ, ਫਿਰ ਉਸ ਤੋਂ ਬਾਅਦ ਕੰਪੀਟੀਸ਼ਨ ਲੜਦਾ, ਅੱਗੇ ਜਿਹੜਾ ਟੈਕਨੀਕਲ ਕੋਰਸ ਆ ਜਾਂਦਾ, ਉਸ ਤੋਂ ਬਾਅਦ ਫਿਰ ਕੰਪੀਟੀਸ਼ਨ ਲੜਦਾ, ਨੌਕਰੀਆਂ ਦੇ ਵਿੱਚ ਆਉਂਦਾ ਚਾਹੇ ਪ੍ਰਾਈਵੇਟ ਸਾਈਡ, ਫਿਰ ਉਹ ਸੰਘਰਸ਼ ਕਰਦਾ, ਉਹ ਆਪਣਾ ਜਿਹੜਾ ਜੀਵਨ ਆ ਗ੍ਰਹਿਸਥੀ ਜੀਵਨ ਉਹਨੂੰ ਵਸਾਉਂਦਾ, ਫਿਰ ਸੰਘਰਸ਼ ਕਰਦਾ ਗ੍ਰਹਿਸਥੀ ਜੀਵਨ ਚ ਆਪਣੇ ਬੱਚਿਆਂ ਲਈ, ਉਹਨਾਂ ਦੇ ਪਾਲਣ ਪੋਸ਼ਣ ਲਈ, ਉਹਨਾਂ ਦੇ ਪੜ੍ਹਾਈ ਲਈ ਕਰਦਾ। ਤੇ ਇਹ ਜਿਹੜਾ ਸੰਘਰਸ਼ ਹੈ, ਤੇ ਜਿੱਦਣ ਤੱਕ ਆਪਾਂ ਕਫਣ ਨਾ ਪੈ ਗਿਆ, ਤੇ ਜਿੰਨੀ ਦੇਰ ਆਪਾਂ ਜਿਹੜੀਆਂ ਮੜੀਆਂ ਚ ਨਾ ਚੱਲ ਗਿਆ, ਚੱਲਦਾ ਰਹਿਣਾ। ਸੋ ਇਹ ਸੰਘਰਸ਼ ਹੈ, ਸੰਘਰਸ਼ ਕਰਦੇ ਰਹਾਂਗੇ, ਸੰਘਰਸ਼ ਨੂੰ ਫਲ ਰੱਬ ਕਰੇ ਕਿਤੇ ਨਾ ਕਿਤੇ ਮਿਲੂਗਾ।
1: ਬਸ ਮੇਰਾ ਲਾਸਟ ਸਵਾਲ ਆ ਜੀ, ਤੁਹਾਡੇ ਜਿੰਨੇ ਕੁ ਜਥੇਬੰਦੀਆਂ ਜਾਂ ਖਾਸ ਕਰਕੇ ਜਿਹੜੇ ਲੋਕ ਅਫਸਰਸ਼ਾਹੀ ਚ ਨੇ ਜਾਂ ਮੁਲਾਜ਼ਮ ਨੇ ਸਾਰੇ, ਉਹ ਕੀ ਹੁਣ ਕੀ ਸੋਚ ਰਹੇ ਨੇ, ਮੌਜੂਦਾ ਕੀ ਚੱਲ ਰਿਹਾ ਹੈਗਾ, ਕੀ ਉਹ ਵਾਕਿਆ ਦੇ ਵਿੱਚ ਇਸ ਗੱਲ ਨੂੰ ਲੈ ਕੇ ਸੀਰੀਅਸ ਨੇ ਵੀ ਚਾਹੇ ਇਹ ਸਰਕਾਰ ਹੋਵੇ ਪਹਿਲਾਂ ਵਾਲੀਆਂ, ਹੁਣ ਵੀ ਜਿਹੜਾ ਫ੍ਰੀ ਵਾਲਾ ਜਾਂ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ, ਜਿਹੜਾ ਇਹ ਸਾਰਾ ਸਿਸਟਮ ਆ, ਮਹਿੰਗਾਈ ਵੱਧਦੀ ਜਾਂਦੀ ਆ, ਵੀ ਅਸੀਂ ਵੀ ਕੋਈ ਮਤਲਬ ਹੰਭਲਾ ਮਰ ਗਏ ਜਾਂ ਫਿਰ ਸਿਰਫ ਦੇਖੇ ਹੀ ਜਾਈਏ ਆਪਾਂ ਵੀ ਜਿਵੇਂ ਦੂਜੇ ਦੇਖ ਰਹੇ ਨੇ।
0: ਦੇਖੋ, ਮੁਲਾਜ਼ਮ ਵਰਗ ਨੂੰ ਇਹ ਤਾਂ ਸਮਝ ਆ ਗਈ ਆ,
1: ਹਾਂਜੀ,
0: ਕੀ ਫ੍ਰੀ ਬੀਸ ਉਹਨਾਂ ਦੇ ਪੱਲਿਓ ਦਿੱਤਾ ਜਾ ਰਿਹਾ
1: ਜੀ।
0: ਦੂਸਰੀ ਗੱਲ ਜਿਹੜੀ ਸਮਝਾਈ ਜਾ ਰਹੀ ਹੈ ਉਹ ਇਹ ਹੈ ਕਿ ਇਹ ਸਾਰਾ ਵਰਤਾਰਾ ਚੱਲ ਕਿੱਥੋਂ ਰਿਹਾ, ਇਹ ਸਾਰਾ ਵਰਤਾਰਾ ਪੋਲੀਟੀਕਲ ਸਿਸਟਮ ਦੇ ਵਿੱਚੋਂ ਚੱਲ ਰਿਹਾ।
1: ਠੀਕ ਹੈ,
0: ਕਿ ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ, ਤੁਸੀਂ ਪੋਲਿਟਿਕਸ ਕਰਨੀ ਸਿੱਖੋ, ਆਪਣੇ ਰਿਟਾਇਰੀ ਸਾਥੀਆਂ ਨੂੰ ਪੋਲਿਟਿਕਸ ਚ ਲਿਆਓ, ਕਿਉਂਕਿ ਜਿਹੜਾ ਇੱਕ ਵਰਗ ਪੜ੍ਹਿਆ ਲਿਖਿਆ ਵਰਗ ਆ, ਜਿਹੜਾ ਸਮਝਦਾਰ ਵਰਗ ਆ, ਜਿਹਨੂੰ ਇਹ ਚੀਜ਼ ਦੀ ਸਮਝ ਆ ਚੁੱਕੀ ਆ ਵੀ ਇਹ ਸਿਸਟਮ ਦੇ ਵਿੱਚ ਹੋ ਕੀ ਰਿਹਾ, ਤੇ ਉਹ ਜਦੋਂ ਉਹ ਸਿਸਟਮ ਦੇ ਵਿੱਚ ਆਣਗੇ, ਜੇ ਕੋਈ ਛੱਪੜ ਸਾਫ ਕਰਨਾ ਤਾਂ ਉਹਦੇ ਵਿੱਚ ਵੜਨਾ ਹੀ ਪੈਣਾ ਨਾ, ਜੇ ਗੰਦ ਸਾਫ ਕਰਨਾ ਤੇ ਗੰਦ ਤੋਂ ਡਰਨਾ ਥੋੜਾ ਪੈਣਾ, ਤੇ ਉਹਦੇ ਚ ਵੜ, ਤੇ ਜੇ ਕਿਨਾਰੇ ਤੇ ਖੜ ਕੇ ਦੇਖੀ ਗਏ ਕਿ ਰਵਾਇਤੀਆਂ ਨੇ ਵੀ ਕੀਤਾ, ਇਹਨਾਂ ਨੇ ਕੀਤਾ, ਹੁਣ ਐਰਕੀ ਨੀ ਯਾਰ, ਐਰਕੀ ਅਕਾਲੀਆਂ ਨੂੰ ਪਾਲੀਏ, ਯਾਰ ਜੋ ਵੀ ਚੰਗਾ ਲੱਗਦਾ ਉਹਨਾਂ ਦੇ ਵਿੱਚ ਵੜੋ, ਉਹਦੇ ਵਿੱਚ ਵੜ ਕੇ ਆਪ ਕੋਸ਼ਿਸ਼ ਕਰੀਏ। ਸੋ ਮੈਂ ਜਦੋਂ ਇਹ ਗੱਲਾਂ ਕਰਦਾ ਤੇ ਲੋਕ ਹਰ ਵਾਰੀ ਇਹ ਗੱਲ ਕਰਦੇ ਵੀ ਖੈਰ ਆ ਪੋਲਿਟਿਕਸ ਕਰਦਾ ਇਹਨੇ ਕਿਸੇ ਪੋਲਿਟਿਕਸ ਜਾਂ, ਤਾਂ ਮੈਂ ਹਰ ਇੱਕ ਨੂੰ ਸ਼ਰਮ ਕਰਨਾ, ਯਾਰ ਮੈਂ ਇੱਕ ਬਣਿਆ ਇਸ ਲਈ, ਹੋ ਸਕਦਾ ਮੈਂ ਚੱਲ ਜਾ, ਹਰ ਵਾਰੀ ਕਹਿੰਦੇ, ਤੇ ਇਹਦੇ ਚ ਪਾਪ ਕੀ ਆ? ਸਾਨੂੰ ਕੌਨਸਟੀਟਿਊਸ਼ਨਲ ਹੱਕ ਆ, ਸੰਵਿਧਾਨਿਕ ਹੱਕ ਆ ਕਿ ਤੁਸੀਂ ਸਮਾਜ ਲਈ ਲੜ ਸਕਦੇ ਹੋ, ਤੁਸੀਂ ਜਿਹੜਾ ਸਾਡਾ ਇਲੈਕਸ਼ਨ ਪ੍ਰੋਸੈਸ ਆ, ਜਿਹੜਾ ਪੋਲਿੰਗ ਦਾ ਪ੍ਰੋਸੈਸ ਆ, ਉਹਦੇ ਵਿੱਚ ਹਿੱਸਾ ਲੈ ਸਕਦੇ ਹੋ, ਤੇ ਇਹਦੇ ਵਿੱਚ ਗਲਤ ਕੀ ਆ? ਸੋ ਇਹ ਆ ਵੀ ਸਾਰਿਆਂ ਦੇ ਮਨ ਦੇ ਵਿੱਚ ਇਹੀ ਚੀਜ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ, ਪਰ ਇਹ ਸੋਚ ਕੇ ਨਹੀਂ ਆਉਣਾ ਚਾਹੀਦਾ ਕਿ MLA ਬਣਨਾ ਹੀ ਸਭ ਕੁਛ ਹੁੰਦਾ, ਇਹ ਬੜੀ ਛੋਟੀ ਜਿਹੀ ਗੱਲ ਆ। ਸੋਚਣਾ ਇਹ ਹੁੰਦਾ ਕਿ ਜਿਹੜੇ ਸਿਸਟਮ ਦੇ ਵਿੱਚ ਵੜ ਕੇ ਕੀ ਤੁਸੀਂ ਉਹ ਲੋਕਾਂ ਦੇ ਉੱਪਰ ਜਾ ਕੇ ਆਪਣਾ ਗ੍ਰਿਪ ਬਣਾ ਸਕਦੇ, ਜਾਂ ਉਹਨਾਂ ਨੂੰ ਕਨਵਿੰਸ ਕਰ ਸਕਦੇ ਹੋ, ਜਾਂ ਉਸ ਸਿਸਟਮ ਦੇ ਵਿੱਚ ਕੋਈ ਨਵੀਂ ਡਾਇਰੈਕਸ਼ਨ ਦੇ ਸਕਦੇ, ਕਿਉਂਕਿ ਜੇ ਤੁਸੀਂ ਡਾਇਰੈਕਸ਼ਨ ਦੇਣ ਦੇ ਵਿੱਚ ਕਾਮਯਾਬ ਹੋ ਗਏ, ਤੁਹਾਡੇ ਪਿੱਛੇ ਫਿਰ ਲੋਕਾਂ ਨੇ ਆ ਜਾਣਾ। ਜਿਵੇਂ ਇੱਕ ਬਦਲਾਵ ਸੀਗਾ ਤੇ ਆਮ ਆਦਮੀ ਪਾਰਟੀ ਨੇ ਦੱਸਿਆ ਵੀ ਇਹ ਬਦਲਾਵ ਆ, ਲੋਕ ਉਧਰ ਨੂੰ ਤੁਰ ਪਏ, ਜੇ ਇੱਕ ਵਿਜ਼ਨ ਲੈ ਕੇ ਚੱਲੋਗੇ, ਆਪਣਾ ਵਿਜ਼ਨ ਲੋਕਾਂ ਨੂੰ ਦੱਸੋਗੇ, ਉਹਨਾਂ ਨੂੰ ਅਸਲੀਅਤ ਤੋਂ ਜਾਣੂ ਕਰਾਓਗੇ, ਉਹ ਸਮਝਣ ਲੱਗ ਗਏ, ਤੇ ਇਹ ਸੋਸ਼ਲ ਮੀਡੀਆ ਦੀ ਤਾਕਤ ਜਿਹੜੀ ਆ ਵੀ ਇਹ ਨੈਗੇਟਿਵ ਚੱਲ ਰਹੀ, ਤੁਸੀਂ ਇਹਨੂੰ ਪੋਜ਼ਿਟਿਵਲੀ, ਇਹ ਜਿਹੜੇ ਇਹਦੇ ਪਲੱਸ ਮਾਈਨਸ ਇਹਨੂੰ ਸਮਝੋ, ਇਸ ਪੋਲਿਟਿਕਸ ਦੇ ਪਲੱਸ ਮਾਈਨਸ ਸਮਝੋ, ਇਹ ਕਹਾਣੀ ਨੂੰ ਸਮਝੋ ਕਿ ਰਾਜਨੀਤਿਕ ਜਿਹੜੀ ਉੱਪਰੋਂ ਮੈਂ ਕਿਹਾ ਜੀਓ ਪੋਲਿਟਿਕਸ ਕੀ ਆ, ਇਹ ਜਿਹੜੀ ਕਿਵੇਂ ਇਹਨੂੰ ਜਿਹੜਾ ਡਰਾਈਵ ਕੀਤਾ ਜਾਂਦਾ, ਉਹ ਜਿਹੜੇ ਕਾਰਪੋਰੇਟਸ ਆਫ ਇੰਡੀਆ ਦੇ ਵਿੱਚ ਕਿਵੇਂ ਆ ਰਹੇ ਨੇ, ਕਿਵੇਂ ਉਹ ਸਾਡਾ ਆਪਣਾ ਬਿਜ਼ਨਸ ਕਰ ਰਹੇ ਨੇ, ਕਿਉਂ ਆਊਟਸੋਰਸ ਪ੍ਰਥਾ ਚਲਾਈ ਜਾ ਰਹੀ, ਇਸ ਲਈ ਚਲਾਈ ਜਾ ਰਹੀ। ਮੈਂ ਦੱਸ ਹੀ ਦਿੰਦਾ ਕਿ ਜਿਹੜੀ ਇਹ ਪ੍ਰਾਈਵੇਟ ਕੰਪਨੀਆਂ, ਉਹਨਾਂ ਨੇ ਪ੍ਰਥਾ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਕੀ ਹੁੰਦਾ? ਪਰ ਆਰ ਪੈਸੇ ਮਿਲਦੇ
1: ਜੀ,
0: ਮੇਰਾ ਵੀ ਬੱਚਾ ਗਿਆ, ਘੰਟਾ 2 ਘੰਟੇ ਕੰਮ ਕਰ ਲਓ, ਕਹਿੰਦੇ 2 ਘੰਟੇ ਦੇ ਪੈਸੇ ਲੈ ਜਾਓ, 4 ਘੰਟੇ ਕੰਮ ਕਰ ਲਓ, 4 ਘੰਟੇ ਦੇ ਲੈ ਜਾਓ। ਇੰਡੀਆ 'ਚ ਅਜੇ ਦਿਹਾੜੀਆਂ ਚੱਲ ਰਹੀਆਂ,

0: ਅੱਗੇ ਆਊਟਸੋਰਸ ਹੁਣ ਅੱਗੇ ਕੀ ਆਣਾ ਇਹੀ ਆਣਾ ਵੀ ਭਾਈ ਦੋ ਘੰਟੇ ਤੂੰ ਕਰ ਲਾ ਜਾ ਅਸੀਂ ਅਗਲੇ ਦੋ ਘੰਟੇ ਤੂੰ ਕਰ ਲਾ ਇੱਥੋਂ ਰੋਟੀ ਖਾਵਾਂਗੇ ਇਹ ਆਣਾ ਕਿਉਂ ਆਣਾ ਕਿਉਂਕਿ ਇਹ ਉਹ ਵਰਲਡ ਲੈਵਲ ਤੇ ਜਿਹੜੀ ਜੀਓ ਪੋਲਿਟਿਕਸ ਉਹ ਚਾਹੁੰਦੀ ਹੈ ਕਿ ਜਿਹੜੀ ਮੈਨ ਪਾਵਰ ਆ ਸਾਨੂੰ ਫ੍ਰੀ ਚ ਮਿਲੇ ਕਿਰਤ ਫ੍ਰੀ ਚ ਮਿਲੇ ਤਾਂ ਕਿ ਸਾਡਾ ਮੁਨਾਫਾ ਵਧੇ ਤੇ ਜਦੋਂ ਅਸੀਂ ਇਹ ਚੀਜ਼ ਸਮਝਦੇ ਨੇ ਵੀ ਜੀਓ ਪੋਲਿਟਿਕਸ ਕੀ ਉਹ ਕਿਹੜੇ ਘਰਾਣੇ ਨੇ ਜਿਹੜੇ ਸਾਨੂੰ ਵਰਤ ਰਹੇ ਨੇ ਹੁਣ ਇੰਨੀਆਂ ਸਬਸਿਡੀਆਂ ਵੱਡੇ ਘਰਾਣੇ ਨੂੰ ਦੇ ਦਿੰਦੇ ਨੇ ਸਿਰਫ ਇਸ ਕਰਕੇ ਕਿ ਇਹ ਰੁਜ਼ਗਾਰ ਦੇ ਰਹੇ ਨੇ ਰੁਜ਼ਗਾਰ ਉਹ ਕਿਤੇ ਉਹਦਾ ਮੁਨਾਫਾ ਕਮਾ ਰਹੇ ਨੇ ਤੇ ਸਾਡੇ ਜੇ ਕਿਸਾਨ ਨੂੰ ਜੇ ਦੇ ਦੋ ਜਿੱਥੋਂ ਪ੍ਰੋਡਕਟਿਵਿਟੀ ਵਧਾਣੀ ਉੱਥੇ ਰੌਲਾ ਪੈ ਦਿੰਦਾ ਸੋ ਇਹ ਚੀਜ਼ਾਂ ਜਿਹੜੀਆਂ ਇਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਾਣੀਆਂ ਚਾਹੀਦੀਆਂ ਇਹ ਸਮਝਣੀਆਂ ਚਾਹੀਦੀਆਂ ਕਿ ਜੋ ਚੀਜ਼ ਸਾਨੂੰ ਮਿਲ ਰਹੀ ਆ ਉਹਦਾ ਅਸੀਂ ਵਿਰੋਧ ਨਾ ਕਰੀਏ ਜਿਹੜੀ ਫ੍ਰੀ ਚ ਦਿੱਤੀਆਂ ਜਾ ਰਹੀਆਂ ਜਿਹਦਾ ਕੋਈ ਸਮਾਜ ਨੂੰ ਫਾਇਦਾ ਨਹੀਂ ਉਹਦਾ ਵਿਰੋਧ ਕਰੀਏ ਜਿਹੜੇ ਕਾਰਪੋਰੇਟਸ ਤਾਕਤ ਨੂੰ ਹਾਸਲ ਕਰਨਾ ਚਾਹੁੰਦੇ ਆ ਉੱਥੋਂ ਕਿਵੇਂ ਬਚਣਾ ਇਹ ਉਹਨਾਂ ਦੇ ਹੱਥ ਦੇ ਠੋਕੇ ਬਣੇ ਹੋਏ ਆ ਸੋ ਜਿਹੜੀ ਇਹ ਪੋਲਿਟਿਕਸ ਦਾ ਇੱਕ ਨਵਾਂ ਸੰਵਾਦ ਆ ਰਚਿਆ ਜਾਣਾ ਇੱਕ ਨਵਾਂ ਨੈਰੇਟਿਵ ਸਿਰਜਿਆ ਜਾਣਾ ਇਹ ਨੈਰੇਟਿਵ ਸਿਰਜਣ ਲਈ ਕੁਛ ਲੋਕਾਂ ਨੂੰ ਅੱਗੇ ਆਉਣਾ ਪੈਣਾ ਤੇ ਉਹਨਾਂ ਨੂੰ ਇਹ ਚੀਜ਼ਾਂ ਦੱਸਣੀਆਂ ਪੈਣੀਆਂ ਔਰ ਨਾਲ ਦੀ ਨਾਲ ਪਾਰਟੀਆਂ ਨੂੰ ਵੀ ਯਾਦ ਕਰਾਉਣਾ ਪੈਣਾ ਕਿ ਉਹਨਾਂ ਦੇ ਸਿਧਾਂਤ ਕੀ ਸੀਗੇ ਉਹਨਾਂ ਦੀ ਆਈਡੀਓਲੋਜੀ ਕੀ ਸੀਗੀ ਹੁਣ ਮੈਂ ਤੁਹਾਨੂੰ ਦੱਸਦਾ ਬੀਜੇਪੀ ਦੀ ਆਈਡੀਓਲੋਜੀ ਪੜ੍ਹ ਕੇ ਦੇਖ ਲਓ ਇੱਕ ਆਤਮ ਮਨੋਵਾਦ ਕਦੀ ਕਿਸੇ ਨੇ ਨਹੀਂ ਸੁਣਿਆ ਜਿਹਨੂੰ ਆਪਾਂ ਕਹਿੰਦੇ ਇੱਕ ਓਂਕਾਰ ਵੀ ਇੱਕ ਆ ਸਾਰਾ ਕੁਛ ਉਹ ਇੱਕ ਦੇ ਨਾਲ ਹੀ ਸਾਰਾ ਕੁਛ ਆ ਉਹਨਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਰਾਸ਼ਟਰਵਾਦ ਦੇਸ਼ ਲਈ ਘਾਤਕ ਦੀਨ ਦਿਆਲ ਉਪਾਧਿਆਇ ਨੇ ਲਿਖਿਆ ਜਿਹੜਾ ਉਹਨਾਂ ਦਾ ਆਈਡੀਓਲੋਜੀ ਦਾ ਜਿਹੜਾ ਨੂੰ ਮੰਨਿਆ ਜਾਂਦਾ ਫਾਊਂਡਰ ਉਹ ਕਹਿੰਦਾ ਰਾਸ਼ਟਰਵਾਦ ਘਾਤਕ ਤੇ ਇਹਨਾਂ ਦੀ ਅੱਜ ਆਈਡੀਓਲੋਜੀ ਘੁੰਮਦੀ ਰਾਸ਼ਟਰਵਾਦ ਦੇ ਉੱਤੇ ਆ ਇਹਦਾ ਮਤਲਬ ਭਟਕੇ ਹੋਏ ਆ ਕੋਈ ਗੱਲ ਹੀ ਨਹੀਂ ਕਰ ਰਿਹਾ ਇਹਦਾ ਇਵੇਂ ਹੀ ਕਾਂਗਰਸ ਦੀ ਕੀ ਸੀ ਗਾਂਧੀਵਾਦ ਸੀ ਗਾਂਧੀਵਾਦ ਤੇ ਇਹਨਾਂ ਨੇ ਛੱਡ ਹੀ ਦਿੱਤਾ ਉਹ ਅਹਿੰਸਾ ਤੇ ਚੱਲਦਾ ਸੀਗਾ ਉਹ ਕਹਿੰਦਾ ਜੀ ਆਪਣੇ ਦੇਸ਼ ਚ ਬਣਾਓ ਤੇ ਆਪਣਾ ਖਾਓ ਇਹ ਤੇ ਸਾਰਾ ਕੁਛ ਪ੍ਰਾਈਵੇਟਾਈਜ਼ ਕਰਤਾ ਸਾਰਾ ਕੁਛ ਉਹ ਕਾਰਪੋਰੇਟ ਸੋ ਇਹ ਚੀਜ਼ਾਂ ਜਦੋਂ ਦੁਨੀਆ ਦੇ ਵਿੱਚ ਆਣਗੀਆਂ ਤੇ ਪਾਰਟੀ ਨੂੰ ਪਤਾ ਲੱਗੂਗਾ ਕਿ ਸਾਡਾ ਬੇਸ ਕੀ ਸੀ ਅਸੀਂ ਬੇਸ ਨੂੰ ਟੁੱਟ ਕੇ ਹੁਣ ਜਾ ਚੁੱਕੇ ਹਾਂ ਤਾਂ ਹੀ ਉਹ ਸਾਰਾ ਕੁਛ ਅਫਰਾ ਤਫਰੀ ਮਚ ਗਈ ਸੋ ਇਸ ਕਰਕੇ ਇਹ ਚੀਜ਼ਾਂ ਵੀ ਪ੍ਰਚਾਰਨੀਆਂ ਪੈਣੀਆਂ ਇਹ ਜੋ ਇੱਕ ਬੁੱਧੀਜੀਵੀ ਵਰਗ ਆ ਉਹਨਾਂ ਨੂੰ ਅੱਗੇ ਆਉਣਾ ਪੈਣਾ ਸੋ ਇਹਦੇ ਨਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਕਰਨਾ ਚਾਹ ਰਹੇ ਹਾਂ ਲੋਕਾਂ ਦੇ ਵਿੱਚ ਉਹ ਪ੍ਰਚਾਰੀਏ ਤੇ ਲੋਕ ਜਿਹੜੇ ਆ ਅਵੇਅਰ ਹੋਣ ਤੇ ਸਮਾਜ ਲਈ ਕੋਈ ਭਲਾ ਕਰਨ
1: ਜੀ ਸੁਖਚੈਨ ਜੀ ਤੁਸੀਂ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਫੇਰ ਮਿਲਦੇ ਰਹਾਂਗੇ
0: ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ
1: ਜੀ ਸੋ ਇਹ ਸੀ ਸੁਖਚੈਨ ਸਿੰਘ ਖਹਿਰਾ ਅੱਗੇ ਫੇਰ ਹਾਜ਼ਰ ਹੁੰਦੇ ਹਾਂ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
3: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ

0: ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
1: बड़े सोचा च पए हो वीर जी, की गल होगी?
0: थक गए हैं घर लब लब के, कैलगरी च घर खरीदना तो हुन बड़ा ही औखा।
1: तुसी घर चंद्रमा ते लब दे होने, कैलगरी च नहीं। आ नोट करो नंबर अरुण कौशल दा।
0: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
0: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां वेचना, प्रेप रियलिटी दी वड्डी टीम ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
2: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
2: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
3: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
5: ਓਹੋ, ਅੱਜ ਫੇਰ ਨੀ ਲੋਡ ਮਿਲਿਆ।
6: ਕੀ ਹੋਇਆ?
5: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
6: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
2: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
0: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
2: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
8: The time is 5 p.m.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।

0: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਸਤਿ ਸ਼੍ਰੀ ਅਕਾਲ ਅੱਜ ਦੀ ਗੱਲਬਾਤ ਬਹੁਤ ਖਾਸ ਹੈ ਬਹੁਤ ਇੰਟਰਸਟਿੰਗ ਹੈ ਕਿਉਂਕਿ ਇਹ ਸਾਡੇ ਘਰਾਂ ਦੀ ਗੱਲ ਹੈ ਦਾਦਾ ਦਾਦੀ ਨਾਨਾ ਨਾਨੀ ਪੋਤਰੇ ਪੋਤਰੀਆਂ ਅਤੇ ਦੋਹਤੇ ਦੋਹਤੀਆਂ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਖੂਬਸੂਰਤ ਅਤੇ ਨਿੱਘਾ ਰਿਸ਼ਤਾ ਹੁੰਦਾ ਅੱਜ ਅਸੀਂ ਇਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰਨੀਆਂ ਅਤੇ ਸਾਡੇ ਨਾਲ ਸਟੂਡੀਓ 'ਚ ਜਿਹੜੇ ਗੈਸਟ ਨੇ ਉਹ ਦਾਦੀ ਵੀ ਨੇ ਅਤੇ ਉਹ ਨਾਨੀ ਵੀ ਨੇ ਸੋ ਉਹਨਾਂ ਦੇ ਤਜ਼ਰਬੇ ਅਤੇ ਜੋ ਸਟੱਡੀਜ਼ ਉਹ ਪੜ੍ਹ ਕੇ ਆਏ ਨੇ ਹੋਰਾਂ ਦੇ ਤਜ਼ਰਬੇ ਵੀ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝੇ ਕਰਨਗੇ ਬਹੁਤ ਬਹੁਤ ਸਵਾਗਤ ਕਰਾਂਗੇ ਆਪਣੀ ਟੀਮ ਦੇ ਸੀਨੀਅਰ ਮੈਂਬਰ ਮੈਮ ਗੁਰਚਰਨ ਕੌਰ ਥਿੰਦਾ ਮੈਮ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ
5: ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬੇਟਾ ਬਹੁਤ ਬਹੁਤ ਧੰਨਵਾਦ ਮੈਂ ਦੁਬਾਰਾ ਤੇਰੇ ਨਾਲ ਅੱਜ ਪ੍ਰੋਗਰਾਮ ਕਰਨ ਲੱਗੇ ਹਾਂ ਅਤੇ ਉਹ ਵੀ ਇੱਕ ਬਹੁਤ ਹੀ ਖਾਸ ਜਿਹੀ ਗੱਲ ਕਰਨ ਲੱਗੇ ਹਾਂ ਸੋ ਥੈਂਕ ਯੂ ਵੈਰੀ ਮੱਚ ਤੁਸੀਂ ਸਾਨੂੰ ਇਸ ਵੇਲੇ ਮੌਕਾ ਦੇ ਰਹੇ ਹੋ
4: ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਸਵਾਲ ਪੁੱਛਦੇ ਹਾਂ ਤੁਹਾਡੇ ਹੀ ਬਾਬਤ ਪੁੱਛਦੇ ਹਾਂ
5: ਜੀ
4: ਕਿ ਜਦੋਂ ਆਪਣੇ ਪੁੱਤ ਦਾ ਹੱਥ ਫੜਿਆ ਤੇ ਜਦੋਂ ਪੋਤਰੇ ਦਾ ਫੜਿਆ ਉਸ ਸਨ ਤੇ ਗ੍ਰੈਂਡ ਸਨ ਦਾ ਜਦੋਂ ਹੱਥ ਫੜਿਆ ਤੇ ਅਹਿਸਾਸ ਕਿੰਨਾ ਕੁ ਡਿਫਰੈਂਟ ਸੀ ਤੇ ਕੀ ਕੁਛ ਵੱਖਰਾ ਸੀ
5: ਹਾਂ ਬਿਲਕੁਲ ਮੈਂ ਵੀ ਨਹੀਂ ਆ ਕਿ ਬੇਟਾ ਜਿੰਨਾ ਵੀ ਹਿਊਮਨ ਬੀਇੰਗਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਮਨੁੱਖਾਂ ਦੀ ਗੱਲ ਕਰਦੇ ਜਾਂ ਕਿਸੇ ਵੀ ਸਪੀਸ਼ੀ ਦੀ ਗੱਲ ਕਰ ਲਓ ਤਾਂ ਕੁਛ ਜਿਹੜੀਆਂ ਚੀਜ਼ਾਂ ਨੇ ਉਹ ਪੁਸ਼ਤ ਦਰ ਪੁਸ਼ਤ ਨਸਲ ਦਰ ਨਸਲ ਜਿਹੜੀਆਂ ਨੇ ਉਹ ਚੱਲਦੀਆਂ ਆਉਂਦੀਆਂ ਰਹਿੰਦੀਆਂ ਨੇ ਇੱਕ ਨਸਲ ਤੋਂ ਦੂਜੀ ਨਸਲ ਪੈਦਾ ਹੁੰਦੀ ਹੈ ਦੂਜੀ ਤੋਂ ਤੀਜੀ ਨਸਲ ਪੈਦਾ ਹੁੰਦੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਮਨੁੱਖ ਹੈ ਕਿਉਂਕਿ ਉਹਦੇ ਵਿੱਚ ਜ਼ਿਆਦਾ ਸੂਝ ਹੈ ਜ਼ਿਆਦਾ ਬੂਝ ਹੈ ਜ਼ਿਆਦਾ ਸੰਵੇਦਨਾ ਹੈ ਤਾਂ ਜਦੋਂ ਅਸੀਂ ਇੱਕ ਬਾਅਦ ਨਸਲ ਤੋਂ ਬਾਅਦ ਦੂਜੀ ਨਸਲ ਸਾਡੇ ਹੋਂਦ ਵਿੱਚ ਆਉਂਦੀ ਹੈ ਤੇ ਉਸ ਨਸਲ ਨੂੰ ਪ੍ਰਾਪਤ ਕਰਨ ਦਾ ਅਨੁਭਵ ਜਿਹੜਾ ਹੈ ਨਾ ਉਹ ਅਨੂਠਾ ਹੀ ਹੁੰਦਾ ਤੇ ਹੁਣ ਕਿਉਂਕਿ ਮੈਂ ਮਾਂ ਵੀ ਬਣੀ ਆ ਮੈਂ ਨਾਨੀ ਦਾਦੀ ਵੀ ਬਣੀ ਆ ਤੇ ਮੈਂ ਇਹ ਮਹਿਸੂਸ ਕਰਦੀ ਆ ਕਿ ਜਦੋਂ ਇੱਕ ਔਰਤ ਮਾਂ ਬਣਦੀ ਹੈ ਤੇ ਉਸ ਵੇਲੇ ਦਾ ਜਿਹੜਾ ਅਹਿਸਾਸ ਹੈ ਉਹ ਇੱਕ ਦਰਦ ਦੇ ਨਾਲ ਭਿੱਜਾ ਹੁੰਦਾ ਹੈ ਨਾ ਉਹ ਸਰੀਰ ਦੇ ਵਿੱਚੋਂ ਇੱਕ ਨਵਾਂ ਸਰੀਰ ਪੈਦਾ ਹੋਇਆ ਹੁੰਦਾ ਹੈ ਕਿੰਨੀ ਦੇਰ ਤਾਂ ਸਮਝ ਨਹੀਂ ਲੱਗਦੀ ਕਿ ਹੁਣ ਆਪਾਂ ਰਿਐਕਟ ਕਿਵੇਂ ਕਰੀਏ ਪਰ ਜਦੋਂ ਆਪਾਂ ਇੱਕ ਦਾਦੀ ਬਣਦੇ ਹਾਂ ਨਾਨੀ ਬਣਦੇ ਹਾਂ ਤੇ ਉਸ ਵੇਲੇ ਜਦੋਂ ਸਾਡੇ ਘਰ ਦੇ ਵਿੱਚ ਨਵਾਂ ਜੀ ਆਉਂਦਾ ਹੈ ਤਾਂ ਉਹ ਨਵਾਂ ਜੀ ਜਿਹੜਾ

0: ਲੱਗਦਾ ਕਿ ਉਸ ਵੇਲੇ ਦਾ ਹੁਲਾਸ ਜਿਹੜਾ ਹੁੰਦਾ ਨਾ, ਉਸ ਵੇਲੇ ਦੀ ਜਿਹੜੀ ਇੱਕ ਖਾਸ ਅਗੰਮੀ ਖੁਸ਼ੀ ਹੁੰਦੀ ਹੈ ਨਾ, ਸ਼ਾਇਦ ਉਹ ਮਾਂ ਬਣਨ ਦੇ ਨਾਲੋਂ ਵੀ ਬਿਲਕੁਲ ਅਨੂਠੀ ਹੁੰਦੀ ਹੈ, ਕਿਉਂਕਿ ਤੁਹਾਨੂੰ ਇੱਕ ਅਹਿਸਾਸ ਹੁੰਦਾ ਕਿ ਮੇਰੇ ਘਰ ਦੇ ਵਿੱਚ ਇੱਕ ਨਵੀਂ ਜਨਰੇਸ਼ਨ ਪੈਦਾ ਹੋਈ ਹੈ ਅਤੇ ਮੇਰੇ ਘਰ ਦੇ ਵਿੱਚ ਇੱਕ ਨਵਾਂ ਬੂਟਾ ਲੱਗਿਆ। ਸੋ ਮੈਂ ਉਹ ਦਾਦੀ ਬਣਨ ਦਾ ਵੀ ਅਨੁਭਵ ਕੀਤਾ ਅਤੇ ਨਾਨੀ ਬਣਨ ਦਾ ਅਨੁਭਵ ਵੀ ਕੀਤਾ। ਸੋ ਇਹ ਇੱਕ ਬੜਾ ਹੀ ਖੂਬਸੂਰਤ ਰਿਸ਼ਤਾ ਜਿਹੜਾ ਹੈਗਾ ਨਾ ਸਵਲੀਨ, ਜੀਨਸ ਦੇ ਰਾਹੀਂ ਹੈ ਨਾ, ਜੀਨਸ ਦੇ ਵਿੱਚੋਂ ਇੱਕ ਹਮੇਸ਼ਾ ਹੀ ਨਸਲ ਤੋਂ ਨਸਲ ਜੀਨਸ ਜਿਹੜੀਆਂ ਨੇ ਉਹ ਗੁਣ ਅਗਲੀ ਨਸਲ ਦੇ ਵਿੱਚ ਆਉਂਦੇ ਜਾਂਦੇ ਨੇ ਤੇ ਬਹੁਤ ਰੀਝ ਹੁੰਦੀ ਹੈ। ਇਹ ਕਿਹਦੇ ਵਰਗਾ, ਇਹ ਦਾਦੇ ਵਰਗਾ, ਇਹ ਅੱਖਾਂ ਮੇਰੇ ਨਾਲ ਰਲਦੀਆਂ, ਜਾਣੇ ਹਰ ਕੋਈ ਉਹਨੂੰ ਆਪਣੇ ਨਾਲ ਸਿੰਕਰੋਨਾਈਜ਼ ਕਰਨ ਦਾ ਯਤਨ ਕਰਦਾ ਤੇ ਦਾਦੀ ਦਾਦਾ ਤੇ ਹੋਰ ਵੀ ਜ਼ਿਆਦਾ ਕਰਦੇ ਨੇ।
1: ਜੀ ਜੀ, ਅੱਜ ਜਿਸ ਕਾਰਨ ਕਰਕੇ ਅਸੀਂ ਇਸ ਵਿਸ਼ੇ ਨੂੰ ਚੁਣਿਆ ਉਹ ਕਾਰਨ ਵੀ ਤੁਹਾਨੂੰ ਦੱਸ ਦਈਏ ਕਿ ਕਦੀ ਕਦੀ ਸਾਨੂੰ ਲੱਗਦਾ ਹੁੰਦਾ ਕਿ ਇਹ ਜਿਹੜਾ ਇਸ਼ੂ ਹੈ ਜਿਹੜਾ ਗ੍ਰੈਂਡ ਪੇਰੈਂਟਸ ਤੇ ਗ੍ਰੈਂਡ ਚਿਲਡਰਨ ਦੇ ਵਿੱਚ ਜਿਹੜੀ ਦੂਰੀ ਬਣ ਰਹੀ ਹੈ, ਉਸ ਤਰੀਕੇ ਦੀ ਕਨੈਕਸ਼ਨ ਨਹੀਂ ਬਣ ਰਹੇ ਜਿੱਦਾਂ ਦੇ ਬਣਨੇ ਚਾਹੀਦੇ, ਤੇ ਬਹੁਤ ਸਾਰੇ ਕਾਰਨ ਇਹ ਵੀ ਸੀ, ਕੁਛ ਵੀ ਹੋ ਸਕਦਾ। ਕਦੀ ਕਦੀ ਸਾਨੂੰ ਲੱਗਦਾ ਹੁੰਦਾ ਕਿ ਸਾਡੀ ਹੀ ਕਮਿਊਨਿਟੀ ਦਾ ਇਸ਼ੂ ਹੈ, ਪਰ ਜਦੋਂ ਪਤਾ ਲੱਗੇ ਵੀ ਸਾਡਾ ਨਹੀਂ, ਇਹ ਤਾਂ ਬਹੁਤਿਆਂ ਦਾ ਇਸ਼ੂ ਹੈ, ਤੇ ਫਿਰ ਉਸ ਤੇ ਗੱਲ ਕਰਨੀ ਬਣਦੀ ਹੈ। ਜਿਵੇਂ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਇੱਕ ਆਰਟੀਕਲ ਦਾ ਜ਼ਿਕਰ ਕਰ ਰਹੇ ਸੀ, ਮੈਂ ਚਾਹੁੰਦੀ ਹਾਂ ਕਿ ਬਹੁਤ ਹੀ ਡੀਟੇਲ ਦੇ ਵਿੱਚ ਤੁਸੀਂ ਅੱਜ ਸਾਨੂੰ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਇਹ ਸਮਝਾਓ ਕਿ ਅਸੀਂ ਆਖਿਰਕਾਰ ਇਹ ਵਿਸ਼ਾ ਚੁਣਿਆ ਕਿਹਦੇ ਕਰਕੇ ਹੈ।
0: ਬਿਲਕੁਲ ਸੁਨੀਲ, ਮੈਨੂੰ ਜਿਵੇਂ ਡੇਲੀ ਅਖਬਾਰ ਪੜ੍ਹਨ ਦਾ ਬੜਾ ਸ਼ੌਕ ਹੈ ਤੇ ਕੈਲਗਰੀ ਹੈਰਲਡ ਸਾਡੇ ਘਰ ਆਉਂਦੀ ਹੈ, ਉਹਦੇ ਪੰਨੇ ਕੁਛ ਤਾਂ ਕਈ ਵਾਰੀ ਪਲਟ ਲਈਦੇ ਨੇ ਤੇ ਕੁਛ ਬੜੀ ਰੀਝ ਦੇ ਨਾਲ ਤੇ ਨੀਝ ਦੇ ਨਾਲ ਮੈਂ ਪੜ੍ਹ ਵੀ ਲੈਂਦੀ ਹਾਂ। ਅਚਾਨਕ ਨਾ ਇੱਕ ਆਰਟੀਕਲ ਮੇਰੀ ਨਿਗਾਹ ਚੜਿਆ, ਆਸਕ ਰਿਬੈਕਾ, ਐਂਡ ਉਹ ਮੈਂ ਪੜ੍ਹਿਆ, ਇਹ ਕੋਲਮ ਲਗਾਤਾਰ ਹਫ਼ਤੇ ਕੁ ਬਾਅਦ ਆਉਂਦਾ ਰਹਿੰਦਾ, ਤਾਂ ਉਹਦੇ ਵਿੱਚ ਇੱਕ ਸੀਗਾ, ਬਿਲਕੁਲ ਉਹਦਾ ਹੈਡਿੰਗ ਜਿਹੜਾ ਸੀਗਾ ਅਖਬਾਰ ਦੇ ਵਿੱਚ, ਉਹਦਾ ਹੈਡਿੰਗ ਇਹੋ ਹੀ ਸੀਗਾ ਕਿ ਹਾਊ ਡੂ ਵੀ ਈਜ਼ ਟੈਨਸ਼ਨ ਕੀਪਿੰਗ ਅਸ ਫਰੋਮ ਸੀਇੰਗ ਅਵਰ ਗ੍ਰੈਂਡ ਚਿਲਡਰਨ, ਕਿ ਅਸੀਂ ਜਿਹੜੀ ਸਾਨੂੰ ਬੱਚੇ ਸਾਡੇ ਦਾਦੀ ਦਾਦੇ ਨੂੰ ਜਦੋਂ ਸਾਡੇ ਪੋਤਰੇ ਪੋਤਰੀਆਂ ਜਾਂ ਦੋਹਤਰੇ ਦੋਹਤਰੀਆਂ ਨਾਲ ਮਿਲਣ ਤੋਂ ਰੋਕ ਦਿੱਤਾ ਜਾਂਦਾ, ਸਾਨੂੰ ਇੱਕ ਖਾਸ ਪ੍ਰਕਾਰ ਦੀ ਟੈਨਸ਼ਨ ਹੋ ਜਾਂਦੀ ਹੈ, ਤਾਂ ਅਸੀਂ ਉਹਨੂੰ ਕਿਵੇਂ ਰਿਲੈਕਸ ਆਪਣੇ ਆਪ ਨੂੰ ਕਰ ਸਕਦੇ ਹਾਂ। ਜਦੋਂ ਕੋਈ ਚੀਜ਼ ਤੁਹਾਨੂੰ ਬੜੀ ਪਿਆਰੀ ਹੁੰਦੀ ਹੈ, ਤੁਸੀਂ ਉਸ ਪਿਆਰੀ ਚੀਜ਼ ਨੂੰ ਆਪਣੀ ਗੋਦ ਵਿੱਚ ਲੈਣਾ ਚਾਹੁੰਦੇ ਹੋ, ਤੇ ਤੁਹਾਡੇ ਲਈ ਕੋਈ ਹਰਡਲ ਆ ਜਾਂਦੀ ਹੈ, ਰੁਕਾਵਟ ਆ ਜਾਂਦੀ ਹੈ ਕਿ ਇਹਨੂੰ ਤੁਸੀਂ ਹੱਥ ਨਹੀਂ ਲਾ ਸਕਦੇ, ਹਏ ਨਾ ਨਾ ਨਾ ਨਾ, ਤੁਹਾਡੇ ਹੱਥ ਨਹੀਂ, ਤੁਸੀਂ ਨਾ ਲਾਇਓ ਇਹਨੂੰ, ਪਲੀਜ਼ ਦੁੱਧ ਪਿਆਉਣਾ ਹੈ ਤਾਂ ਦਾਦੀ ਕਹੂਗੀ ਚੱਲ ਮੈਂ ਗੋਦੀ 'ਚ ਪਾਉਂਦੀ, ਨਹੀਂ ਨਹੀਂ ਨਹੀਂ ਤੁਹਾਨੂੰ ਨਹੀਂ ਵਾਲਾ ਪਤਾ, ਮਤਲਬ ਜਿਹੜੀ ਚੀਜ਼ ਨੂੰ ਤੁਹਾਨੂੰ ਲੱਗਦਾ ਹੈ ਕਿ ਮੇਰੀ ਹੈ ਉਹਨੂੰ ਤੁਸੀਂ ਨਹੀਂ ਹੱਥ ਲਾ ਸਕਦੇ, ਤਾਂ ਇੱਕ ਟੈਨਸ਼ਨ ਆਉਂਦੀ ਹੈ। ਅਤੇ ਜਦੋਂ ਮੈਂ ਆਰਟੀਕਲ ਪੜ੍ਹਿਆ ਨਾ ਸਵਲੇਨ, ਤਾਂ ਉਹਦੇ ਵਿੱਚ ਰਿਬੈਕਾ ਨੇ ਬੜੇ ਅੱਛੇ ਆਂਸਰ ਦਿੱਤੇ, ਅਤੇ ਮੈਨੂੰ ਲੱਗਾ ਕਿ ਇਹ ਬੜਾ ਇਸ਼ੂ ਜਿਹੜਾ ਜੇ ਰਿਬੈਕਾ ਗੱਲ ਕਰ ਰਹੀ ਹੈ ਤੇ ਜਿਹੜੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਨੇ ਪੁੱਛਿਆ, ਤੇ ਇਹਦਾ ਮਤਲਬ ਕਿ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਤੇ ਆਪ ਇਹੋ ਜਿਹੇ ਬੜੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਨੇ, ਤਾਂ ਮੈਨੂੰ ਇਹ ਵਾਲੀ ਜਿਹੜੀ ਪ੍ਰੋਬਲਮ ਹੈ, ਇਹ ਵਾਲਾ ਜਿਹੜਾ ਸੋਸ਼ਲ ਇੱਕ ਇਸ਼ੂ ਹੈ ਜਿਹਨੂੰ ਜਨਰੇਸ਼ਨ ਗੈਪ ਦੀ ਬਜਾਏ ਮੈਂ ਜਨਰੇਸ਼ਨ ਦਾ ਕੌਨਫਲਿਕਟਸ ਦੇ ਵਜੋਂ ਲੈਂਦੀ ਹਾਂ, ਕਿ ਉਹ ਕਨਫਲਿਕਟ ਜਿਹੜਾ ਹੈ ਕਈ ਵਾਰੀ ਮਹਿਸੂਸ ਕੀਤਾ ਹੈ ਕਿ ਸਾਡੇ ਆਪਣੇ ਲੋਕਾਂ ਦੇ ਵਿੱਚ ਵੀ ਹੈ, ਮੇਰੇ ਆਲੇ ਦੁਆਲੇ ਵੀ ਬਹੁਤ ਕੁਛ ਵਾਪਰਦਾ ਹੈ, ਪਰ ਉਹ ਇੰਝ ਲੱਗਦਾ ਹੁੰਦਾ ਕਿ ਸ਼ਾਇਦ ਸਾਡੇ ਘਰਾਂ ਦੇ ਵਿੱਚ ਹੈ। ਪਰ ਜਦੋਂ ਮੈਂ ਇਹਨੂੰ ਥੋੜ੍ਹਾ ਜਿਹਾ ਵਾਈਡ ਲੈਵਲ 'ਤੇ ਦੇਖਿਆ ਕਿ ਇਹੋ ਜਿਹੇ ਫਰਸਟ੍ਰੇਟਡ ਗ੍ਰੈਂਡ ਪੇਰੈਂਟਸ ਸਿਰਫ ਸਾਡੇ ਕਮਿਊਨਿਟੀ 'ਚ ਹੀ ਨਹੀਂ, ਬਲਕਿ ਹੋਰ ਵੀ ਜਗ੍ਹਾ 'ਤੇ ਹੈਗੇ ਨੇ, ਦੂਜੀਆਂ ਕਲਚਰਸ ਦੇ ਵਿੱਚ ਵੀ ਹੈਗੇ ਨੇ, ਤਾਂ ਮੈਨੂੰ ਲੱਗਾ ਕਿ ਮੈਨੂੰ ਇਹ ਗੱਲ ਜ਼ਰੂਰ ਆਪਣੇ ਲੋਕਾਂ ਦੇ ਨਾਲ ਕਰਨੀ ਚਾਹੀਦੀ ਹੈ। ਮੈਂ ਇਸ ਲਈ ਉਹ ਗੱਲ ਜਿਹੜਾ ਉਹਨੂੰ ਸਵਾਲ ਪੁੱਛਿਆ ਸੀ, ਮੈਂ ਉਹਦੇ ਤੋਂ ਗੱਲ ਸ਼ੁਰੂ ਕਰਾਂਗੀ ਕਿ ਉਹ ਫਰਸਟ੍ਰੇਟਡ ਜਿਹੜਾ ਗ੍ਰੈਂਡ ਫਾਦਰ ਹੈ, ਉਹ ਉਹਨੂੰ ਸਵਾਲ ਪੁੱਛਦਾ, ਕਹਿੰਦਾ ਕਿ ਮੇਰੀ ਨਾ ਸਾਡੇ ਅਸੀਂ ਬੜੇ ਟੈਨਸ਼ਨ 'ਚ ਹਾਂ, ਕਿਉਂਕਿ ਮੇਰੇ ਜਿਹੜੀ ਨੂੰਹ ਹੈ ਸਾਡੇ ਬੱਚਿਆਂ ਨੂੰ ਮਿਲਣ ਨਹੀਂ ਦਿੰਦੇ। ਹੁਣ ਗੁੱਸਾ ਨਾ ਕਰਿਓ, ਮੈਂ ਗੱਲ ਰਿਲੇਸ਼ਨਸ ਦੀ ਹੀ ਕਰਨੀ ਹੈ, ਕਿਉਂਕਿ ਰਿਲੇਸ਼ਨ ਜਿਹੜਾ ਹੈ 3 ਜਨਰੇਸ਼ਨਸ ਦਾ, ਦਾਦੇ ਦਾਦੀ ਦਾ, ਫਿਰ ਅਗਾਂਹ ਮਾਤਾ ਪਿਤਾ, ਅਤੇ ਫਿਰ ਅੱਗੇ ਪੋਤਰੇ ਪੋਤਰੀਆਂ ਦਾ, ਅਤੇ ਇਹ ਹਰ ਇੱਕ ਘਰਾਂ ਦੇ ਵਿੱਚ ਹੈਗਾ ਆ, ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਨਵੀਂ ਚੀਜ਼ ਹੈ, ਪਰ ਆਪਾਂ ਉਸ ਜਗ੍ਹਾ ਨੂੰ ਪ੍ਰਿਕ ਕਰਨਾ, ਜਿਹੜੀ ਜਗ੍ਹਾ ਦੇ ਵਿੱਚ ਛੋਟਾ ਜਿਹਾ ਜ਼ਖਮ ਹੈ, ਜਿੱਥੇ ਟੀਸ ਜ਼ਰੂਰ ਉੱਠਦੀ ਹੈ, ਪਰ ਉਸ ਟੀਸ ਦੇ ਅਸੀਂ ਹੋਰ ਕਈ ਕਾਰਨ ਲੱਭਣ ਲੱਗ ਜਾਂਦੇ ਹਾਂ, ਅਸਲੀ ਪੁਆਇੰਟ ਵੱਲ ਅਸੀਂ ਨਹੀਂ ਆਉਂਦੇ, ਆਪਾਂ ਜੋ ਉਸ ਨੁਕਤਾ ਨਜ਼ਰ ਦੇ ਵੱਲ ਜਾਵਾਂਗੇ। ਤਾਂ ਉਹ ਕਹਿੰਦਾ ਵੀ ਉਹਦਾ ਦੂਸਰਾ ਬੇਬੀ ਪੈਦਾ ਹੋਇਆ ਹੈ, ਅਤੇ ਪਹਿਲੇ ਨੂੰ ਤਾਂ ਅਸੀਂ ਮਿਲ ਲਿਆ, ਬਟ ਦੂਜੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ, ਉਹਦਾ ਰੀਜ਼ਨ ਹੈ ਕਿ ਮੇਰੀ ਘਰਵਾਲੀ ਦੀ ਮੇਰੀ ਨੂੰਹ ਦੇ ਨਾਲ ਨਹੀਂ ਬਣਦੀ, ਰਾਈਟ। ਤਾਂ ਉਹ ਕਹਿੰਦਾ ਕਿ ਸਾਨੂੰ ਅਸੀਂ ਬੜਾ ਤਰਸੇ ਪਏ ਹਾਂ, ਅਤੇ ਸਾਨੂੰ ਕੀ ਕਰਨਾ ਚਾਹੀਦਾ। ਉਹਨੇ ਦੋ ਚੀਜ਼ਾਂ ਰੱਖੀਆਂ ਕਿ ਕੀ ਸਾਨੂੰ ਇਹਨੂੰ ਲੈਟ ਗੋ ਕਰ ਦੇਣਾ ਚਾਹੀਦਾ, ਵੀ ਛੱਡ ਪਰਾਂ ਨਹੀਂ ਤਾਂ ਨਾ ਸਹੀ, ਕਿ ਜਾਂ

0: ਨੂੰ ਕੋਈ ਟਰਾਈ ਕਰਨਾ ਚਾਹੀਦਾ ਜਾਂ ਸਾਨੂੰ ਕਿਵੇਂ ਇਹਦਾ ਹੱਲ ਲੱਭਣਾ ਚਾਹੀਦਾ। ਸੋ ਮੈਨੂੰ ਲੱਗਾ ਕਿ ਇਹ ਸਾਡੇ ਘਰਾਂ ਵਿੱਚ ਆਮ ਹੀ ਵਾਪਰਨ ਵਾਲੀਆਂ ਗੱਲਾਂ ਨੇ ਜਿਹੜੀ, ਕਿਉਂਕਿ ਮੈਂ ਕੈਲਗਰੀ ਵੀਮਨ ਕਲਚਰਲ ਐਸੋਸੀਏਸ਼ਨ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਕਰਦੀ ਹਾਂ। ਮੇਰੇ ਕੋਲ ਬਹੁਤ ਸਾਰੀਆਂ ਲੇਡੀਜ਼ ਆਉਂਦੀਆਂ ਨੇ ਜਿਨ੍ਹਾਂ ਦੀ ਕਈ ਵਾਰ ਇਹੋ ਜਿਹੀ ਸ਼ਿਕਾਇਤ ਵੀ ਹੁੰਦੀ ਹੈ ਕਿ ਮੇਰੀ ਨੂੰਹ ਮੈਨੂੰ ਚੌਂਕੇ 'ਚ ਵੜਨ ਨਹੀਂ ਦਿੰਦੀ, ਮੇਰਾ ਸਾਨੂੰ ਬੱਚਿਆਂ ਨੂੰ ਹੱਥ ਲਾਉਣ ਦਿੰਦੀ, ਜਾਂ ਇਹ ਵੀ ਹੁੰਦਾ ਕਿ ਉਹ ਕਹਿੰਦੇ ਨੇ ਤੁਹਾਨੂੰ ਕਿਹੜਾ ਪਤਾ, ਤੁਸੀਂ ਤਾਂ ਆਪਣੇ ਪੁਰਾਣੇ ਜ਼ਮਾਨੇ ਦੇ ਹੋ। ਸੋ ਚਲੋ ਅਸੀਂ ਗੱਲ ਰਿਲੇਸ਼ਨਸ 'ਤੇ ਲੈ ਕੇ ਆਵਾਂਗੇ। ਤਾਂ ਉਸ ਰਿਬੈਕਾ ਨੇ ਜਿਹੜੇ ਉਹਦੇ ਵਿੱਚ ਜਵਾਬ ਦਿੱਤੇ, ਉਹਨਾਂ ਜਵਾਬਾਂ ਦੇ ਸੰਦਰਭ ਦੇ ਵਿੱਚ ਮੈਂ ਸਵਲੀਨ ਆਪਣੀ ਕਮਿਊਨਿਟੀ ਦੇ ਲੋਕਾਂ ਦੇ ਨਾਲ ਇਹ ਗੱਲ ਕਰਨਾ ਚਾਹੁੰਦੀ ਹਾਂ ਕਿ ਕਿੱਥੇ ਗਲਤੀ ਹੋ ਜਾਂਦੀ ਹੈ ਜਦੋਂ ਉਹ ਬੱਚੇ ਜਿਨ੍ਹਾਂ ਨੂੰ ਦੋ ਜਨਰੇਸ਼ਨਸ ਦਾ ਪਿਆਰ ਮਿਲਣਾ ਚਾਹੀਦਾ, ਦਾਦੇ ਦਾਦੀ ਦਾ ਵੀ, ਮਾਂ ਪਿਓ ਦਾ ਵੀ ਮਿਲਣਾ ਚਾਹੀਦਾ, ਕਿੱਥੇ ਗਲਤੀ ਹੋ ਜਾਂਦੀ ਹੈ? ਕੀ ਉਹ ਗਲਤੀ ਨਿਰੀ ਉਸ ਨੂੰਹ ਦੀ ਹੈ, ਜਾਂ ਕੀ ਉਹ ਗਲਤੀ ਉਸ ਨਿਰੀ ਦਾਦੀ ਦੀ ਹੈ, ਜਾਂ ਇਹਦੇ ਵਿੱਚ ਕੁਝ ਸਾਡੇ ਸੋਸ਼ਲ ਜਿਹੜੇ ਫੈਕਟਰਸ ਨੇ ਉਹ ਵੀ ਇਹਦੇ ਵਿੱਚ ਪਾਰਟ ਪਲੇ ਕਰਦੇ ਆ। ਹੁਣ ਇਹਦੇ ਵਿੱਚ ਉਹਨੇ ਇਸ ਗੱਲ ਨੂੰ ਬਹੁਤ ਦੱਸਿਆ ਕਿ ਕਿਸੇ ਵੀ ਗੱਲ ਨੂੰ ਦੱਬ ਘੁੱਟ ਕੇ ਨਾ ਰੱਖੋ। ਜਦੋਂ ਇਹੋ ਜਿਹਾ ਮਾਮਲਾ ਹੁੰਦਾ ਤਾਂ ਹਊ ਪਰੇ ਕਰਨ ਦੀ ਨਹੀਂ ਹੈ ਕਿ ਛੱਡ ਪਰਾਂ ਵਾਲਾ ਮਾਸਲਾ ਜਿਹੜਾ ਉਹ ਆਉਣ ਵਾਲੀ ਨਸਲ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਪਾਉਂਦਾ। ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਕਰੋ ਕਿ ਠੀਕ ਹੈ ਬੇਟਾ, ਵੀ ਤੁਸੀਂ ਤੁਹਾਡੀ ਨਹੀਂ ਤੁਹਾਨੂੰ ਪਸੰਦ ਸਾਡੇ ਨਾਲ ਮਿਲਣਾ ਜੁਲਣਾ, ਤੁਸੀਂ ਬੇਸ਼ੱਕ ਨਾ ਮਿਲੋ, ਪਰ ਤੁਸੀਂ ਸਾਨੂੰ ਇਹਨਾਂ ਬੱਚਿਆਂ ਦੇ ਨਾਲ ਰਿਲੇਸ਼ਨ ਬਣਾਉਣ ਤੋਂ ਨਾ ਰੋਕੋ। ਸੋ ਉਹ ਕਹਿੰਦੇ ਲੈਟ ਗੋ ਨਾ ਕਰੋ, ਕਮਿਊਨੀਕੇਟ ਕਰੋ। ਤੇ ਕਮਿਊਨੀਕੇਟ ਕਿਹਦੇ ਨਾਲ ਕਰੋ? ਮੈਂ ਰਿਬੈਕਾ ਦੀ ਗੱਲ ਕਰਦੀ, ਬਾਕੀ ਗੱਲਾਂ ਆਪਾਂ ਫਿਰ ਕਰਾਂਗੇ। ਕਿ ਉਹ ਕਹਿੰਦੇ ਕਿ ਕਮਿਊਨੀਕੇਟ ਕਰਨ ਵਾਸਤੇ ਤੁਸੀਂ ਆਪਣੇ ਪੁੱਤਰ ਨੂੰ ਬੁਲਾਓ, ਰਾਈਟ? ਉਹਨੂੰ ਇਹ ਕਹੋ ਕਿ ਅਸੀਂ ਬਿਲਕੁਲ ਤੇਰੇ ਨਾਲ ਵੱਖਰੀ ਮੀਟਿੰਗ ਕਰਨੀ ਹੈ, ਬਟ ਵੱਖਰੀ ਮੀਟਿੰਗ ਕਰਕੇ ਤੇਰੇ ਨਾਲ ਗੱਲਬਾਤ ਕਰਨੀ ਹੈ। ਤੇ ਅਸੀਂ ਇਹ ਕਹਿਣਾ ਕਿ ਠੀਕ ਹੈ ਭਾਈ, ਤੁਸੀਂ ਆਪਣੇ ਢੰਗ ਨਾਲ ਬੱਚੇ ਪਾਲੋ, ਜੀ ਸਦਕੇ ਪਾਲੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਬਟ ਸਾਡੇ ਨਾਲ ਕਦੇ ਕਦਾਈ ਤਾਂ ਮਿਲਣ ਦਿਆ ਕਰੋ, ਚਾਹੇ ਹਫਤੇ ਬਾਅਦ, ਚਾਹੇ ਮਹੀਨੇ ਬਾਅਦ, ਚਾਹੇ ਜਿਵੇਂ ਮਰਜ਼ੀ, ਤਾਂ ਜੋ ਅਸੀਂ ਉਹਨਾਂ ਦੇ ਨਾਲ ਉਹਨਾਂ ਦਾ ਨਿੱਘ ਮਾਣ ਸਕੀਏ, ਅਸੀਂ ਉਹਨਾਂ ਦੇ ਨਾਲ ਇੱਕ ਸੋਹਣਾ ਜਿਹਾ ਰਿਲੇਸ਼ਨ ਬਣਾ ਸਕੀਏ, ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਇਹਨਾਂ ਦੇ ਦਾਦਾ ਦਾਦੀ ਹੈ। ਸੋ ਇਹ ਉਹਦਾ ਹੱਲ ਸੀਗਾ। ਬਰਸਲੀਨ, ਹੁਣ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਕਿ ਆਹ ਜਿਹੜੇ ਟੈਨਸ਼ਨ ਸੀ, ਟੈਨਸ਼ਨਸ ਆਫ ਗ੍ਰੈਂਡ ਪੇਰੈਂਟਸ ਵੈਨ ਨੋਟ ਅਲਾਊਡ ਟੂ ਸੀ ਦੇਅਰ ਗ੍ਰੈਂਡ ਕਿਡਸ, ਕਿ ਅਸੀਂ ਇਹ ਸੋਚਦੇ ਹਾਂ ਵੀ ਬੱਚਾ ਸਾਡਾ ਹੈ, ਅਸੀਂ ਪੈਦਾ ਕੀਤਾ ਹੈ, ਅਸੀਂ ਆਪਣੇ ਆਪ ਹੀ ਪਾਲਣਾ ਹੈ। ਸਹੀ ਗੱਲ ਹੈ, ਕੋਈ ਹਰਜ ਨਹੀਂ, ਪਰ ਜਿਹੜੀਆਂ ਕਹਿੰਦੇ ਨੇ ਨਾ ਮੋਹ ਦੀਆਂ ਤੰਦਾਂ ਨੇ, ਤੁਸੀਂ ਉਹਨਾਂ ਮੋਹ ਦੀਆਂ ਤੰਦਾਂ ਨੂੰ ਤੋੜ ਨਹੀਂ ਸਕਦੇ, ਰਾਈਟ? ਇਹਨੂੰ ਜ਼ਰੂਰ ਪਰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿ ਸਾਡੀਆਂ ਟੈਨਸ਼ਨਸ ਹੋ ਸਕਦੀਆਂ, ਬਟ ਜੇ ਅਸੀਂ ਉਹਨਾਂ ਨੂੰ ਰੋਕਾਂਗੇ ਤਾਂ ਜਿਹੜੇ ਬਜ਼ੁਰਗ ਨੇ, ਦਾਦਾ ਦਾਦੀ ਨੇ, ਉਹਨਾਂ ਦੇ ਉੱਪਰ ਸਵਲੀਨ ਬਹੁਤ ਡੂੰਘਾ ਅਸਰ ਹੁੰਦਾ ਹੈ। ਉਹ ਫਿਜ਼ੀਕਲੀ ਵੀ ਬਿਮਾਰ ਹੋ ਜਾਂਦੇ ਨੇ, ਦਿਮਾਗੀ ਤੌਰ 'ਤੇ ਵੀ ਉਹਨਾਂ ਦੇ ਉੱਪਰ ਸਾਈਕੋਲੋਜੀਕਲੀ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਉਹਨਾਂ ਨੂੰ ਡਾਕਟਰਾਂ ਕੋਲ ਜਾਣਾ ਪੈਂਦਾ, ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ, ਉਹਨਾਂ ਨੂੰ ਹੋਰ ਕਈ ਕਿਸਮ ਦੀਆਂ ਚਿੰਤਾਵਾਂ ਲੱਗ ਜਾਂਦੀਆਂ ਨੇ। ਵੇਖਣ ਨੂੰ ਲੱਗਦਾ ਕਿ ਚੱਲ ਨਹੀਂ ਤਾਂ ਨਾ ਸੀ ਤਾਂ ਕੀ ਹੋਇਆ, ਬਟ ਤਾਂ ਕੀ
1: ਅੰਦਰ ਅੰਦਰ ਝੂਰਦੇ ਨੇ,
0: ਅੰਦਰ ਅੰਦਰ ਝੂਰਦੇ
1: ਨੇ। ਅਸੀਂ ਜੇ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਤੇ ਅਸੀਂ ਉਹ ਗਾਣੇ ਸੁਣਦੇ ਆ ਵੀ ਯਾਰੀ ਦਾਦੇ ਪੋਤੇ ਦੀ, ਹਨਾ?
0: ਬਿਲਕੁਲ,
1: ਅਸੀਂ ਉਸ ਕਲਚਰ ਦੇ ਵਿੱਚੋਂ ਆ ਜਿੱਥੇ ਦਾਦੇ ਦੀ ਪੋਤੇ ਨਾਲ ਜ਼ਿਆਦਾ ਬਣਦੀ ਆ, ਤੇ ਏਦਾਂ ਲੱਗਦਾ ਹੁੰਦਾ ਹੈ ਕਿ ਉਸ ਬੱਚੇ ਦਾ ਬਾਪ ਕਿਤੇ ਬਾਹਰ ਹੀ ਹੋ ਗਿਆ ਸੀ। ਪਰ ਔਨ ਦਾ ਅਦਰ ਸਾਈਡ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀਆਂ ਬੀਬੀਆਂ ਆ ਜਾਂਦੀਆਂ ਨੇ ਘਰਾਂ ਦੇ ਵਿੱਚ ਤੇ ਉਹ ਆਉਂਦੀਆਂ ਨੇ ਵੀ ਦਾਦੀ ਜਿਹੜੀ ਹੈ, ਦਾਦਾ ਜਿਹੜਾ ਉਹ ਤਾਂ ਮੇਰੇ ਨਿਆਣੇ ਨੂੰ ਵਿਗਾੜਦੇ ਆ। ਪਰ ਅਸੀਂ ਇਹ ਵੀ ਦੇਖਿਆ ਕਿ ਇਹ ਵੀ ਕਿਹਾ ਜਾਂਦਾ ਕਿ ਦਾਦਾ ਦਾਦੀ ਜਿਹੜੇ ਨੇ ਉਹ ਸੀਕ੍ਰੇਟ ਕੀਪਰ ਹੁੰਦੇ ਨੇ ਬੱਚੇ ਦੇ। ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ ਨਾਲ ਸਹਿਮਤ ਹੋ?
0: ਬਿਲਕੁਲ ਜੀ, ਮੈਂ ਉਹਦੇ ਨਾਲ ਤੈਨੂੰ ਸਭ ਤੋਂ ਪਹਿਲਾਂ ਤੇ ਮੈਂ ਨਾ ਪੰਜਾਬੀ ਦੇ ਮੁਹਾਵਰਿਆਂ ਦੀ ਗੱਲ ਸ਼ੁਰੂ ਕਰਦੀ ਹਾਂ। ਕਹਿੰਦੇ ਨੇ ਜਦੋਂ ਪੋਤਰਾ ਪੋਤਰੀ ਪਿਆਰੇ ਪੈਦਾ ਹੁੰਦੇ ਨੇ ਤਾਂ ਬੱਚੇ ਪੁੱਛਦੇ ਨੇ ਤੁਹਾਨੂੰ ਕਿਹੋ ਜਿਹਾ ਲੱਗਦਾ, ਤਾਂ ਅਕਸਰ ਅਸੀਂ ਮੁਹਾਵਰਾ ਵਰਤਦੇ ਹਾਂ ਮੂਲ ਨਾਲੋਂ ਵਿਆਜ ਪਿਆਰ, ਹਨਾ? ਮੂਲ ਜਿਹੜਾ ਵਾ ਉਹ ਮੇਰਾ ਪੁੱਤ ਆ, ਨਾ ਪੁੱਤ ਦੇ ਨਾਲ ਮੇਰੀ ਨੂੰਹ ਆਈ ਆ, ਉਹਨੇ ਉਸੇ ਤਰ੍ਹਾਂ ਉਹਦਾ ਰਿਲੇਸ਼ਨ ਨਾਨਕਿਆਂ ਦੇ ਨਾਲ ਵੀ ਬੱਚਿਆਂ ਦਾ ਬਣਨਾ, ਦਾਦਕਿਆਂ ਨਾਲ ਵੀ ਬਣਨਾ। ਤੇ ਕਹਿੰਦੇ ਨੇ ਕਿ ਜਿਹੜਾ ਬਾਣੀਆ ਨਾ ਜਦੋਂ ਪੈਸਾ ਉਧਾਰ ਦਿੰਦਾ ਤੇ ਉਹ ਕਹਿੰਦਾ ਕਿ ਪੈਸੇ ਦੀ ਨੀ ਮੈਨੂੰ ਗੱਲ, ਵਿਆਜ ਹਰ ਮਹੀਨੇ ਮਿਲਣਾ ਚਾਹੀਦਾ, ਹਨਾ? ਕਿਉਂਕਿ ਪੈਸਾ ਤੇ ਸਿਕਿਓਰ ਹੈ ਤੇ ਜਿਹੜਾ ਵਿਆਜ ਹੈ ਉਹ ਉਹਦੇ ਲਈ ਉਹਦੇ ਨਾਲੋਂ ਵੱਧ ਮਹੱਤਵਪੂਰਨ ਹੈ। ਸੋ ਉਸੇ ਤਰ੍ਹਾਂ ਹੀ ਜਿਹੜਾ ਰਿਸ਼ਤਾ ਮੇਰਾ ਧੀ ਨਾਲ ਹੈ ਜਾਂ ਮੇਰੇ ਪੁੱਤਰ ਨਾਲ ਹੈ, ਜਾਣੀ ਹਰ ਬੰਦੇ ਦਾ ਉਹ ਰਿਸ਼ਤਾ ਤਾਂ ਉਸੇ ਤਰ੍ਹਾਂ ਹੀ ਰਹਿਣਾ, ਕਹਿੰਦੇ ਨੌਂ ਨਾਲੋਂ ਮਾਸ ਤਾਂ ਵੱਖਰਾ ਹੋਣਾ ਨਹੀਂ, ਬਟ ਅਗਲੀ ਜਿਹੜੀ ਪੀੜ੍ਹੀ ਹੈ ਉਹ ਇੱਕ ਵਿਆਜ ਹੈ ਤੇ ਵਿਆਜ ਹਰ ਇੱਕ ਨੂੰ ਪਿਆਰਾ ਲੱਗਦਾ। ਇੱਕ ਗੱਲ ਮੈਂ ਹੋਰ ਇਹਦੇ 'ਚ ਕਹਿੰਦੀ ਹਾਂ ਕਿ ਜਿਹੜਾ ਹੁੰਦਾ ਨਾ ਸਾਡਾ ਜਿਹੜਾ ਆਪਣੇ ਮਾਂ ਬਾਪ ਨਾਲ ਕੀਤਾ ਗਿਆ ਵਰਤਾਓ ਜਿਹੜਾ ਨਾ ਉਹ ਸਾਡੇ ਵੱਲੋਂ ਲਿਖੀ ਉਹ ਕਿਤਾਬ ਹੁੰਦੀ ਹੈ ਜੋ ਸਾਡੀ ਔਲਾਦ ਸਾਨੂੰ ਪੜ੍ਹ ਕੇ ਸੁਣਾਉਂਦੀ ਹੈ, ਰਾਈਟ? ਦਾਦਾ ਦਾਦੀ ਨੇ ਇੱਕ ਰੋਲ ਮਾਡਲ

0: ਵਾਂਗ ਮਾਪਿਆਂ ਬੱਚਿਆਂ ਦੇ ਸਾਹਮਣੇ ਆਉਣਾ ਹੈ। ਮਾਂ ਬਾਪ ਨੇ ਇੱਕ ਪ੍ਰੋਟੈਕਟਰ ਵਾਂਗੂ ਤੇ ਇੱਕ ਉਹਨੂੰ ਕੇਅਰ ਟੇਕਰ ਦੇ ਵਜੋਂ ਸਾਹਮਣੇ ਆਉਣਾ ਹੈ। ਤੇ ਜਿਹੜਾ ਦਾਦਾ ਦਾਦੀ ਹੈ ਨਾ ਉਹਨੇ ਉਹਦੇ ਕੋਲ ਜ਼ਿੰਦਗੀ ਭਰ ਦਾ ਲੰਬਾ ਐਕਸਪੀਰੀਅੰਸ ਹੈ, ਰਾਈਟ। ਉਹਨੇ ਪੋਤਰੇ ਨੂੰ ਉਂਗਲੀ ਲਾ ਕੇ ਜਾਂ ਬੱਚੇ ਨੂੰ ਕਰਕੇ ਲੈ ਕੇ ਤੁਰਨਾ, ਉਹਨੇ ਆਪਣੀ ਜ਼ਿੰਦਗੀ ਭਰ ਦੇ ਤਜਰਬੇ ਉਹਦੇ ਨਾਲ ਸਾਂਝੇ ਕਰਨੇ ਨੇ, ਜਿਹੜੇ ਕਈ ਵਾਰੀ ਮਾਂ ਬਾਪ ਨੂੰ ਇੰਝ ਲੱਗਦਾ ਕਿ ਬਾਪੂ ਬੇਬੇ ਤਾਂ ਐਵੇਂ ਹੀ ਗੱਲਾਂ ਕਰੀ ਜਾਂਦੇ ਆ। ਪਰ ਕਦੇ ਬੱਚਿਆਂ ਦਾ ਮਨ ਫੋੜ ਕੇ ਵੇਖਿਓ, ਉਹਨਾਂ ਨੂੰ ਪੁੱਛ ਕੇ ਵੇਖਿਓ, ਉਹਨਾਂ ਨੂੰ ਦਾਦੇ ਦਾਦੀ ਦੀਆਂ ਗੱਲਾਂ ਕਿੰਨੀਆਂ ਚੰਗੀਆਂ ਲੱਗਦੀਆਂ ਨੇ। ਇਹ ਮੇਰਾ ਆਪਣਾ ਨਿੱਜੀ ਤਜਰਬਾ ਹੈ। ਉਹ ਪੁੱਛਣਾ ਚਾਹੁੰਦੇ ਨੇ
1: ਕਾਰਨ ਕੀ ਹੈ ਕਿ ਉਹ ਦਾਦੇ ਦਾਦੀ ਨਾਲ ਜ਼ਿਆਦਾ ਕੰਫਰਟੇਬਲ ਹੁੰਦੇ ਨੇ ਮਾਂ ਪਿਓ ਦੇ ਨਾਲ?
0: ਬਿਲਕੁਲ, ਕਿਉਂਕਿ ਰੁਕਾਵਟ ਕੋਈ ਨਹੀਂ ਹੈ। ਦਾਦੇ ਦਾਦੀ ਨੇ ਉਹਨਾਂ ਨੂੰ ਸਿਰਫ ਪਿਆਰ ਹੀ ਦੇਣਾ, ਉਹਨਾਂ ਨੂੰ ਬੜਾ ਡਿਸਿਪਲਿਨ ਨਹੀਂ ਦੇਣਾ। ਹਾਲਾਂਕਿ ਜਦ ਬਹੁਤਾ ਮਾਂ ਬਾਪ ਨੂੰ ਇਹੋ ਸ਼ਿਕਾਇਤ ਹੁੰਦੀ ਹੈ ਵੀ ਤੁਸੀਂ ਬੱਚਾ ਵਿਗਾੜ ਦੇਣਾ, ਰਾਈਟ। ਉਹ ਵਿਗਾੜ ਦੇਣਾ ਵਾਲੀ ਜਿਹੜੀ ਡੈਫੀਨੇਸ਼ਨ ਹੈ ਉਹ ਮਾਂ ਬਾਪ ਨੂੰ ਤੇ ਲੱਗਦੀ ਹੈ, ਬਈ ਇਹਦਾ ਹੁਣ ਸੌਣ ਦਾ ਵੇੜਾ ਸੀਗਾ, ਦਾਦੇ ਨੇ ਜਗਾ ਲਿਆ, ਇਹਨੇ ਤਾਂ ਦੁੱਧ ਪੀਣਾ ਸੀ ਤਾਂ ਹੁਣ ਦਾਦੀ ਨੇ ਇਹਨੂੰ ਆਪਣੀ ਗੋਦੀ 'ਚ ਪਾ ਲਿਆ ਹੈ, ਹੈ ਨਾ, ਕਿ ਅਸੀਂ ਤਾਂ ਇਹਨੂੰ ਵੱਖਰਾ ਸੁਆਉਣਾ ਚਾਹੁੰਦੇ ਹਾਂ। ਦਾਦੀ ਕਹਿੰਦੀ ਨਾ ਨਾ ਨਾ ਜੀ, ਇਹਨੂੰ ਤਾਂ ਆਪਣੇ ਇੱਕ ਦਿਨ ਨਾਲ ਲਾ ਕੇ ਸੁਆਲਣਾ, ਗਜਾ ਦੇਣਾ ਨਿਆਣਾ। ਸੋ ਮੇਰਾ ਮਤਲਬ ਇਹੋ ਜਿਹੇ ਕੁਛ ਚੀਜ਼ਾਂ ਨੇ, ਕਿਉਂਕਿ ਪੇਰੈਂਟਿੰਗ ਜਿਹੜੀ ਹੈ ਨਾ ਸੁਲੀਨ, ਉਹ ਸਮੇਂ ਦੇ ਨਾਲ ਬਦਲ ਗਈ ਹੈ। ਜਿਹੜੀ ਚੀਜ਼ ਪਹਿਲਾਂ ਹੁੰਦੀ ਸੀਗੀ ਕਿ ਬੱਚੇ ਨੂੰ ਆਪਣੇ ਹਿੱਕ ਦੇ ਨਾਲ ਲਾ ਕੇ ਸੁਆਓ, ਕਹਾਣੀਆਂ ਵੀ ਸੁਣਾਓ ਛੋਟੇ ਬੰਦੇ ਨੂੰ, ਇਹ ਇੱਥੇ ਕਹਿੰਦੇ ਨੇ ਨਹੀਂ ਉਹਨੂੰ ਕ੍ਰਿਬ ਦੇ ਵਿੱਚ ਪਾ ਦਿਓ, ਹੈ ਨਾ, ਬੱਚਾ ਆਪਣੇ ਆਪ ਕੰਫਰਟੇਬਲੀ ਸੌਵੇਗਾ। ਪਰ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਬੱਚੇ ਨੂੰ ਕ੍ਰਿਬ 'ਚ ਪਾਉਂਦੇ ਹਾਂ ਤੇ ਜਿਹੜਾ ਉਹ ਛਾਤੀ ਦਾ ਨਿੱਘ ਮਿਲਣਾ ਹੈ ਨਾ, ਉਹ ਬੱਚੇ ਨੂੰ ਮਿਲਦਾ ਨਹੀਂ ਹੈ। ਉਹ ਸ਼ੁਰੂ ਤੋਂ ਇੱਕ ਵੱਖਰਾ ਜਿਹੜਾ ਹੋ ਜਾਂਦਾ ਹੈ,
1: ਇਮੋਸ਼ਨਲ ਡਿਟੈਚਮੈਂਟ ਕਹਿ ਸਕਦੇ।
0: ਬਿਲਕੁਲ, ਇਮੋਸ਼ਨਲ ਬਣਦੀ ਹੈ ਨੀ ਅਟੈਚਮੈਂਟ ਤੇ। ਅਟੈਚਮੈਂਟ ਤੇ ਤਾਂ ਬਣੂ ਜੇ ਅਸੀਂ ਉਹਨੂੰ ਆਪਣੇ ਨਾਲ ਲਾਵਾਂਗੇ, ਉਹਨੂੰ ਆਪਣਾ ਨਿੱਘ ਜਿਹੜਾ ਉਹ ਦੇਵਾਂਗੇ। ਸੋ ਇਹ ਮਾਡਰਨ, ਮੈਂ ਕਿਸੇ ਤੇ ਕੁਐਸਚਨ ਨਹੀਂ ਕਰ ਰਹੀ ਕਿ ਮਾਡਰਨ ਪੇਰੈਂਟਿੰਗ ਜਿਹੜੀ ਗਲਤ ਹੈ, ਇਹ ਗੁੱਡ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਟ ਇਹ ਬੈਟਰ ਵੀ ਹੋ ਸਕਦੀ ਹੈ ਜੇ ਥੋੜਾ ਜਿਹਾ ਅਸੀਂ ਇਹਨੂੰ ਕਹਿੰਦਾ ਨਾ ਨਵੇਂ ਨੂੰ ਪੁਰਾਣੇ ਦੇ ਨਾਲ ਰਲਾ ਲਈਏ ਤਾਂ।
1: ਤੇ ਉਹ ਤੇ YouTube ਤੋਂ ਸਿੱਖ ਲੈਂਦੀਆਂ ਨੇ ਗੁੱਡ ਪੇਰੈਂਟ ਬਣਨ ਦੇ ਤਰੀਕੇ, ਤੇ ਉਹ ਕਹਿੰਦੀਆਂ ਨੇ ਹੁਣ ਇਹੋ ਹੀ ਪੇਰੈਂਟਿੰਗ ਜਿਹੜੀ ਮੈਂ ਸਿੱਖੀ ਇਹੋ ਸਹੀ ਹੈ, ਤੁਸੀਂ ਕਿਸੇ ਹੋਰ ਨੁੱਕਰ ਚ ਬੈਠੋ ਜਾ ਕੇ।
0: ਬਿਲਕੁਲ, ਨੁੱਕਰ ਚ ਬੈਠੋ, ਕਹਿੰਦੇ ਇਹਨੂੰ ਤਾਂ ਦੁੱਧ ਨੀ ਪਿਆਉਣ ਆਉਂਦਾ ਬੇਬੇ ਨੂੰ, ਇਹ ਤਾਂ ਉਹ ਨੀ ਕਰ। ਮੈਂ ਨੀ ਕਹਿੰਦੀ ਕਿ ਤੁਸੀਂ ਉਹਨੂੰ ਦੁੱਧ ਪਿਲਾਓ ਜਾਂ ਉਹਦਾ ਕੁਛ ਦਿਓ, ਨਾ ਜ਼ਿੰਮੇਵਾਰੀ ਦਿਓ, ਬਟ ਬੱਚੇ ਨੂੰ ਮਿਲਣ ਤੋਂ ਨਾ ਰੋਕੋ। ਰੀਜ਼ਨ ਕੀ ਹੈ ਕਿ ਅੱਜ ਤੁਸੀਂ ਬੱਚੇ ਨੂੰ ਰੋਕ ਰਹੇ ਹੋ, ਅੱਜ ਤੁਹਾਡੇ ਆਪਸ ਦੇ ਵਿੱਚ ਰਿਲੇਸ਼ਨ ਠੀਕ ਨਹੀਂ ਹੈਗੇ, ਨੌ ਸੱਸ ਦੇ ਜਾਂ ਜਵਾਈ ਦੇ ਜਾਂ ਸਹੁਰੇ ਦੇ ਜਾਂ ਕਿਸੇ ਦੇ ਰਿਲੇਸ਼ਨ ਠੀਕ ਨਹੀਂ ਹੈ, ਕੱਲ ਨੂੰ ਬੱਚੇ ਨੇ ਤੁਹਾਨੂੰ ਕੁਐਸਚਨ ਕਰਨਾ ਹੈ, ਵਾਈ ਡਿਡਨਟ ਯੂ ਲੈਟ ਮੀ ਮੀਟ ਮਾਈ ਗ੍ਰੈਂਡ ਪੇਰੈਂਟਸ, ਤੁਸੀਂ ਮੈਨੂੰ ਮਿਲਣ ਕਿਉਂ ਨਹੀਂ ਦਿੱਤਾ। ਰੀਜ਼ਨ ਇਹ ਹੈ ਕਿ ਕਹਿੰਦੇ ਨੇ ਕਿ ਚਾਹੇ ਜੋ ਮਰਜ਼ੀ ਹੋ ਜਾਏ, ਬੱਚੇ ਨੇ ਆਪਣੇ ਦਾਦੇ ਦਾਦੀ ਨੂੰ ਤਲਾਸ਼ ਹੀ ਲੈਣਾ, ਜੜਾਂ ਨੂੰ ਉਹਨੇ ਲੱਭ ਹੀ ਲੈਣਾ ਵੱਡੇ ਹੋ ਕੇ।
1: ਅੱਛਾ, ਮੈਨੂੰ ਤੁਹਾਡੀਆਂ ਗੱਲਾਂ ਚੋਂ ਨਾ ਇੱਕ ਗੱਲ ਚੇਤੇ ਆਈ ਹੈ, ਕੁਛ ਪੇਰੈਂਟਸ ਜਿਹੜੇ ਉਹਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੁੰਦਾ ਕਿ ਤੁਸੀਂ ਜਿਹੜੇ ਬੱਚੇ ਆ ਉਹ ਆਪਣੇ ਦਾਦਾ ਦਾਦੀ ਨਾਲ ਰਹਿ ਲੈਣ, ਉਹਨਾਂ ਨੂੰ ਟਰਸਟ ਵੀ ਹੁੰਦਾ ਵੀ ਇਹ ਸਿਆਣੀ ਹੈ ਮੇਰੀ ਸੱਸ, ਮੇਰੇ ਨਾਲੋਂ ਜ਼ਿਆਦਾ ਹੀ ਚੰਗੇ ਤਰੀਕੇ ਦੇ ਨਾਲ ਇਹ ਨਿਆਣੇ ਨੂੰ ਸਾਂਭੂਗੀ, ਤੇ ਕੁਛ ਬੜੀਆਂ ਡਾਊਟ ਜੇ ਚ ਰਹਿੰਦੀਆਂ ਨੇ। ਇਹਦਾ ਕਾਰਨ ਕੀ ਮੰਨਦੇ ਹੋ? ਉਸ ਇੰਡੀਵਿਜੁਅਲ ਦੀ ਜਿਹੜੀ ਅਪਬ੍ਰਿੰਗਿੰਗ ਹੋਈ ਹੈ, ਉਸ ਇੰਡੀਵਿਜੁਅਲ ਦਾ ਕੋਈ ਪਾਸਟ ਟਰੋਮਾ ਜਾਂ ਉਸ ਇੰਡੀਵਿਜੁਅਲ ਦੀ ਕੋਈ ਆਪਣੀ ਪ੍ਰੋਬਲਮ ਹੁੰਦੀ ਹੈ ਕਿ ਉਹ ਇਹ ਪ੍ਰੋਬਲਮਸ ਆ ਕੇ ਫਿਰ ਕ੍ਰੀਏਟ ਕਰਦੇ ਨੇ?
0: ਬਿਲਕੁਲ, ਕਹਿੰਦੇ ਨੇ ਕਿ ਜਿਹੋ ਜਿਹਾ ਤੁਸੀਂ ਬੀਜੋਗੇ ਨਾ ਉਹੋ ਜਿਹੇ ਵੱਢੋਗੇ। ਜਿਹੋ ਜਿਹੇ ਵਾਤਾਵਰਣ ਦੇ ਵਿੱਚ ਬੰਦਾ ਪਲਿਆ ਹੁੰਦਾ ਹੈ ਨਾ, ਉਹ ਵਾਤਾਵਰਣ ਦਾ ਅਸਲ ਬਹੁਤ ਜ਼ਿਆਦਾ ਹੁੰਦਾ। ਇੱਕ ਤਾਂ ਦੋ ਤਰ੍ਹਾਂ ਦੇ ਕਰੈਕਟਰਸ ਹੁੰਦੇ ਨੇ ਸਿਵਲੀਨ, ਇੱਕ ਇਨਹੈਰਿਟਿਡ ਹੁੰਦੇ ਨੇ ਜਿਹੜੇ ਕਿ ਜੀਨਸ ਦੇ ਰਾਹੀਂ ਪੁਸ਼ਤ ਦਰ ਪੁਸ਼ਤ ਸਾਡੇ 'ਚ ਆਈ ਜਾਂਦੇ ਨੇ, ਅਤੇ ਕੁਛ ਸਾਡਾ ਵਾਤਾਵਰਣ ਜਿਹੜਾ ਹੈ ਉਹ ਸਾਡੇ ਚੰਗੇ ਗੁਣਾਂ ਨੂੰ ਵੀ ਕਈ ਵਾਰੀ ਔਗਣਾਂ 'ਚ ਬਦਲ ਦਿੰਦਾ। ਜਦੋਂ ਅਸੀਂ ਉਹੋ ਜਿਹੀਆਂ ਸਿਚੁਏਸ਼ਨਸ ਨੂੰ ਕਿਸੇ ਨੇ ਫੇਸ ਕੀਤਾ ਹੁੰਦਾ ਕਿ ਘਰ ਦੇ ਵਿੱਚ ਮੀਆਂ ਬੀਵੀ ਦਾ ਰਿਲੇਸ਼ਨ ਅੱਛਾ ਨਹੀਂ ਹੈ, ਘਰ ਦੇ ਵਿੱਚ ਸੱਸ ਮਾਂ ਜਿਹੜੀ ਸੀਗੀ ਦਾਦੀ ਸੀਗੀ ਉਹਦਾ ਉਹਦੀ ਮੰਮੀ ਦੇ ਨਾਲ ਰਿਲੇਸ਼ਨ ਬਹੁਤਾ ਵਧੀਆ ਨਹੀਂ ਸੀਗਾ, ਜਾਂ ਦਾਦਾ ਜਿਹੜਾ ਸੀ ਉਹ ਬੜਾ ਖਰਵੇ ਸੁਭਾਅ ਦਾ ਸੀਗਾ ਅਤੇ ਉਹਨੂੰ ਆਪਣੇ ਦਾਦੇ ਦੇ ਕੋਲੋਂ ਝਿੜਕਾਂ ਵੀ ਖਾਣੀਆਂ ਪਈਆਂ ਅਤੇ ਦਾਦੇ ਦੇ ਕੋਲੋਂ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਵੀ ਸਹਿਣੀਆਂ ਪਈਆਂ। ਸੋ ਉਹ ਜਿਹੜਾ ਤੁਹਾਡੇ ਘਰ ਦੇ ਇਨਵਾਇਰਮੈਂਟ ਦਾ ਕਈ ਵਾਰੀ ਟਰੋਮਾ ਹੁੰਦਾ, ਇੱਕ ਤਾਂ ਬੰਦਿਸ਼ਾਂ ਹੁੰਦੀਆਂ ਨਾ ਅਤੇ ਕਈ ਵਾਰੀ ਕੁਝ ਇੰਝ ਦਾ ਬਹੁਤ ਗਲਤ ਵਾਪਰਿਆ ਹੁੰਦਾ ਹੈ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ, ਕਿ ਉਹ ਗਲਤ ਵਾਪਰਿਆ ਤੁਹਾਡੇ ਅੰਦਰ ਇੱਕ ਡਰ ਪੈਦਾ ਕਰ ਦਿੰਦਾ, ਇੱਕ ਖੌਫ ਪੈਦਾ ਕਰ ਦਿੰਦਾ ਅਤੇ ਤੁਸੀਂ ਆਪਣੇ ਢਿੱਡੋਂ ਜੰਮੇ ਬੱਚੇ ਨੂੰ, ਚਾਹੇ ਉਹ ਮਾਂ ਹੋਵੇ ਚਾਹੇ ਬਾਪ ਹੋਵੇ, ਉਹ ਉਸ ਟਰੋਮਾ ਤੋਂ ਬਚਾਉਣਾ ਚਾਹੁੰਦਾ। ਸੋ ਇਹ ਵੀ ਇੱਕ ਬਹੁਤ ਵੱਡਾ ਹੈ ਕਿ ਤੁਸੀਂ ਆਪ ਕਿਹੋ ਜਿਹੇ ਪਰਿਸਥਿਤੀਆਂ ਦੇ ਵਿੱਚ ਪਲੇ ਹੋ। ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਜਿਨ੍ਹਾਂ ਦੇ ਰਿਲੇਸ਼ਨਸ਼ਿਪਸ ਦੇ ਵਿੱਚ ਗੜਬੜ ਹੁੰਦੀ ਹੈ, ਨਹੀਂ ਸਹੀ ਰਿਲੇਸ਼ਨਸ਼ਿਪ ਬਣਦੇ, ਉਹਨਾਂ ਨਾਲ ਜ਼ਰੂਰ ਕਿਤੇ ਨਾ ਕਿਤੇ ਦੁਰਵਿਹਾਰ ਹੋਇਆ ਹੁੰਦਾ ਹੈ। ਇਹ ਉਹਨਾਂ ਦਾ ਸਾਈਕੋਲੋਜੀਕਲੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇੱਕ ਕੁੰਠਾ ਬੈਠੀ ਹੁੰਦੀ ਹੈ। ਸੋ ਉਹਦੇ ਲਈ ਜ਼ਰੂਰੀ ਹੈ ਕਿ ਜਦੋਂ ਇਹੋ ਜਿਹੇ

0: ਵੀ ਝਗੜੇ ਹੁੰਦੇ ਨੇ ਨਾ ਤਾਂ ਰਿਬੈਕਾ ਨੇ ਬੜਾ ਅੱਛਾ ਇੱਕ ਸਲਾਹ ਦਿੱਤੀ ਹੈ ਉਹ ਕਹਿੰਦੀ ਹੈ ਕਿ ਕੋਈ ਮੀਡੀਏਟਰ ਪਾਲੋ ਹਨਾ ਜਿਹੜਾ ਤੁਹਾਨੂੰ ਸਾਂਝੀ ਸਲਾਹ ਦੇ ਸਕੇ ਘਰ ਦਾ ਕੋਈ ਸਿਆਣਾ ਆਲੇ ਦੁਆਲੇ ਦਾ ਕੋਈ ਸਿਆਣਾ ਜਾਂ ਫਿਰ ਅੱਜ ਕੱਲ੍ਹ ਜਿਵੇਂ ਰਿਵਾਜ ਹੈ ਕਾਉਂਸਲਰ ਵੀ ਕਿਉਂ ਨੀ ਮੇਰਾ ਜੀ ਕਰਦਾ ਮੇਰੀ ਸਾਸੇ ਨੂੰ ਹੱਥ ਲਾਵੇ ਕਿਉਂ ਮੇਰੇ ਰਿਲੇਸ਼ਨ ਮੇਰੀ ਮਦਰ ਇਨ ਲਾਅ ਨਾਲ ਜਾਂ ਮੇਰੇ ਸਨ ਇਨ ਲਾਅ ਨਾਲ ਜਾਂ ਮੇਰੇ ਕਿਸੇ ਦੇ ਨਾਲ ਕਿਉਂ ਜਿਹੜੇ ਨੇ ਉਹ ਸਹੀ ਨਹੀਂ ਬਣ ਰਹੇ ਸੋ ਉਹਦੇ ਲਈ ਆਪਾਂ ਨੂੰ ਕਿਸੇ ਨਾ ਕਿਸੇ ਸਿਆਣੇ ਦੇ ਕੋਲ ਬੈਠ ਕੇ ਤੇ ਉਹਦੇ ਕੋਲੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਆਪਣੇ ਡਰ ਖਾਤਰ ਆਪਣੇ ਅੰਦਰਲੇ ਖੌਫ ਖਾਤਰ ਅਸੀਂ ਆਪਣੀ ਅਗਲੀ ਪੀੜ੍ਹੀ ਦੀ ਮਾਨਸਿਕਤਾ ਨੂੰ ਢਾਹ ਨਹੀਂ ਲਾ ਸਕਦੇ ਤੇ ਨਾ ਸਾਨੂੰ ਲਾਉਣੀ ਚਾਹੀਦੀ ਹੈ ਕਿਉਂਕਿ ਸਾਡਾ ਕੀਤਾ ਜਿਹੜਾ ਹੈ ਉਹ ਸਾਡੇ ਬੱਚਿਆਂ ਨੂੰ ਵੱਢਣਾ ਨਾ ਪਵੇ ਇਹ ਅਸੀਂ ਵੇਖਣਾ ਤਾਂ ਜੋ ਅਸੀਂ ਚੰਗਾ ਹੀ ਬੀਜੀਏ ਤੇ ਚੰਗਾ ਹੀ ਬੱਚੇ ਜਿਹੜੇ ਨੇ ਸਾਡੇ ਲੈਣ ਕਹਿੰਦੇ ਨੇ ਕਿ ਇੱਥੇ ਇੱਕ ਗਾਣੇ ਦੇ ਬੋਲ ਮੈਨੂੰ ਯਾਦ ਦੇ ਆਉਂਦੇ ਕਹਿੰਦੇ ਨਾਨੇ ਬਿਨਾਂ ਹਾਲ ਕੋਈ ਨਹੀਂ ਪੁੱਛਦੇ ਤੇ ਨਾਨੇ ਨਾਲ ਹੀ ਮੁੱਕ ਗਏ ਨੇ ਨਾਨਕੇ ਬੱਚਿਆਂ ਨੂੰ ਨਾਨਕੇ ਦਾਦਕੇ ਬੜੇ ਪਿਆਰੇ ਹੁੰਦੇ ਨੇ ਤੇ ਉਹਨਾਂ ਨੇ ਉਹਨਾਂ ਦੇ ਗਲ ਲੱਗਣਾ ਹੀ ਲੱਗਣਾ ਜੀ ਤੁਸੀਂ ਆਪਣੇ ਮਨ ਨੂੰ ਸਾਫ਼ ਕਰੋ ਬੱਚਿਆਂ ਨੂੰ ਝਿੜਕੋ ਨਾ ਨਵੇਂ ਨਵੇਂ ਤਰੀਕੇ ਲੱਭੋ ਕਿ ਅਸੀਂ ਕਿਵੇਂ ਇਹਨਾਂ ਦੇ ਨਾਲ ਚਲੋ ਸਾਰਾ ਹਫ਼ਤਾ ਨਹੀਂ ਅਸੀਂ ਕਰ ਸਕਦੇ ਤੇ ਆਓ ਕੁਛ ਦਿਨ ਆਪਾਂ ਆਪਣੇ ਦਾਦੇ ਦਾਦੀ ਕੋਲ ਛੁੱਟੀਆਂ ਮਨਾਉਣ ਜਾਂਦੇ ਹਾਂ ਜਾਂ ਛੁੱਟੀਆਂ ਹੋਈਆਂ ਨੇ ਅਸੀਂ ਬੱਚਿਆਂ ਨੂੰ ਇਹਨਾਂ ਦੇ ਕੋਲ ਭੇਜ ਦਿੰਦੇ ਹਾਂ ਕੁਛ ਦਿਨਾਂ ਵਾਸਤੇ ਤੇ ਦਾਦੇ ਦਾਦੀ ਦੀ ਵੀ ਬੜੀ ਵੱਡੀ ਡਿਊਟੀ ਹੈ ਸਵੇਰ ਉਹ ਬੱਚਿਆਂ ਲਈ ਛੋਟੇ ਛੋਟੇ ਗਿਫਟ ਖਰੀਦਣ ਛੋਟੀਆਂ ਛੋਟੀਆਂ ਯਾਦਾਂ ਉਹਨਾਂ ਲਈ ਕ੍ਰੀਏਟ ਕਰਨ ਰਾਈਟ ਉਹ ਯਾਦਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਬਹੁਤ ਅੱਛੀਆਂ ਲੱਗਦਾ ਮੈਂ ਹੁਣ ਟਿੱਕੀ ਜਿਹੀ ਇਗਜ਼ਾਮਪਲ ਦੇਣ ਲੱਗੀ ਹਾਂ ਸਾਡੇ ਇੱਥੇ ਬੜੀ ਅੱਛੀ ਨਾ ਲੜਕੀ ਹੈ ਬਹੁਤ ਹੀ ਅੱਛੀਆਂ ਬਣਾਉਂਦੀ ਹੈ ਕੈਲੀਗ੍ਰਾਫੀ ਕਰਦੀ ਹੈ ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਨਾ ਮੇਰੇ ਬੇਟੇ ਪੋਤਰੇ ਦਾ ਜਨਮ ਦਿਨ ਹੈ ਅਤੇ ਮੈਨੂੰ ਨਾ ਇੱਕ ਸੋਹਣੀ ਜਿਹੀ ਬਣਾ ਦੇ ਪੇਂਟਿੰਗ ਬਣਾ ਦੇ ਅਤੇ ਉਹਨੇ ਉਹਦੇ ਉੱਪਰ ਉਹਦੀ ਫੋਟੋ ਲਗਾ ਕੇ ਨਾਲ ਬੜੀ ਅੱਛੀ ਵਰਡਿੰਗ ਸੀ ਕਿ ਚਾਹੇ ਅਸੀਂ ਤੈਨੂੰ ਰੋਜ਼ ਨਹੀਂ ਦੇਖਦੇ ਪਰ ਤੂੰ ਹਮੇਸ਼ਾ ਸਾਡੇ ਨਾਲ ਹੁਣ ਇਸ ਤਰ੍ਹਾਂ ਕਰਕੇ ਚੁਣ ਲਈ ਐਂਡ ਅਸੀਂ ਬੱਚੇ ਦੇ ਕੋਲ ਗਏ ਜੂਨ ਦੇ ਮਹੀਨੇ ਪਿਛਲੇ ਮਹੀਨੇ ਵਿੱਚ ਅਤੇ ਅਸੀਂ ਕਿਹਾ ਬੇਟੇ ਤੇਰਾ ਬਰਥਡੇ ਗਿਫਟ ਹੈ ਤੁਸੀਂ ਹੈਰਾਨ ਹੋਵੋਗੇ ਕਿ ਉਹ ਉਸ ਗਿਫਟ ਨੂੰ ਵੇਖ ਕੇ ਇੰਨਾ ਖੁਸ਼ ਹੋਇਆ ਇੰਨਾ ਖੁਸ਼ ਹੈ ਉਹਨੇ ਉਸੇ ਵੇਲੇ ਪੁਰਾਣੀ ਇੱਕ ਲੱਗੀ ਹੋਈ ਸੀ ਦੀਵਾਰ 'ਤੇ ਪੇਂਟਿੰਗ ਉਹ ਉਤਾਰੀ ਅਤੇ ਉਹ ਪੇਂਟਿੰਗ ਲਾਤੀ ਜਿਹੜਾ ਵੀ ਕੋਈ ਘਰ ਗੈਸਟ ਆਵੇ ਨਾ ਉਹਨੂੰ ਚੁੱਕ ਕੇ ਲਿਆਵੇ ਅਤੇ ਆਪਣਾ ਗਿਫਟ ਵਿਖਾਵੇ
1: ਉਹਨੂੰ ਪੰਜਾਬੀ ਆਉਂਦੀ ਹੈ ਉਹ ਪੜ੍ਹ ਕੇ ਸੁਣਾਉਂਦਾ ਸੀ ਉਹ ਗੱਲਾਂ
0: ਨਹੀਂ ਇੰਗਲਿਸ਼ 'ਚ ਲਿਖਿਆ ਸੀ ਇੰਗਲਿਸ਼ 'ਚ ਲਿਖਿਆ ਸੀਗਾ ਫਿਰ ਉਹ ਇੰਗਲਿਸ਼ 'ਚ ਪੜ੍ਹ ਕੇ ਸੁਣਾਉਂਦਾ ਸੀਗਾ ਕਿ ਬਹੁਤ ਜ਼ਿਆਦਾ ਅਹਿਸਾਸ ਬੱਚੇ ਸਾਡੇ ਨਿੱਕੇ ਨਿੱਕੇ ਗਿਫਟ ਜਿਹੜੇ ਉਹਨਾਂ ਨੂੰ ਬਹੁਤ ਜ਼ਿਆਦਾ ਵੈਲਿਊ ਕਰਦੇ ਆ ਸੋ ਜੇਕਰ ਫਰਜ਼ ਕਰੋ ਘਰ ਦੇ ਵਿੱਚ ਤਣਾਅ ਵੀ ਹੈਗਾ ਹੈ ਨਾ ਨਹੀਂ ਕਿਸੇ ਢੱਕਦਾ ਹੈਗਾ ਤਾਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਬੱਚੇ ਤੱਕ ਆਪਣਾ ਗਿਫਟ ਪਹੁੰਚਾ ਸਕਦੇ ਹੋ ਰਾਈਟ ਉਹਦੇ ਬਰਥਡੇ ਦੇ ਉੱਪਰ ਉਹਨੂੰ ਗਿਫਟ ਦੇ ਸਕਦੇ ਹੋ ਉਹਨੂੰ ਹੈਪੀ ਬਰਥਡੇ ਭੇਜ ਸਕਦੇ ਹੋ ਤੁਸੀਂ ਰਿਲੇਸ਼ਨ ਬਣਾਉਣਾ ਜੇ ਰਿਲੇਸ਼ਨ ਵਿਗੜਿਆ ਤਾਂ ਉਹਨੂੰ ਹੋਰ ਨਹੀਂ ਵਿਗਾੜਨਾ ਰਾਈਟ ਅਸੀਂ ਆਪ ਆਪਣੇ ਬੱਚਿਆਂ ਦੇ ਨਾਲ ਅਗਲੀ ਜਨਰੇਸ਼ਨ ਦੇ ਨਾਲ ਬਣਾਉਣਾ ਹੈ ਸਮੇਂ ਬਦਲ ਰਹੇ ਨੇ ਤਲਖੀਆਂ ਆ ਰਹੀਆਂ ਨੇ ਬੱਚੇ ਸਾਡੇ ਕਈ ਵਾਰ ਬੜੇ ਪਰੇਸ਼ਾਨ ਹੁੰਦੇ ਨੇ ਉਹਨਾਂ ਦੀਆਂ ਆਪਣੀਆਂ ਕੁਝ ਇੱਕ ਉਲਝਣਾਂ ਹੁੰਦੀਆਂ ਨੇ ਉਹਨਾਂ ਉਲਝਣਾਂ ਦੇ ਵਿੱਚ ਅਸੀਂ ਕਈ ਵਾਰੀ ਫਜ਼ੂਲ ਵਾਧਾ ਕਰ ਦਿੰਦੇ ਹਾਂ ਹਨਾ ਉਹਨਾਂ ਨੂੰ ਵਾਧਾ ਨਾ ਕਰੀਏ ਰਾਈਟ ਉਹਦੇ ਤੋਂ ਜਿੰਨਾ ਅਸੀਂ ਜੇ ਸਾਨੂੰ ਲੱਗਦਾ ਹੈ ਕਿ ਸਾਡੇ ਬੱਚੇ ਨਹੀਂ ਚਾਹੁੰਦੇ ਕਿ ਅਸੀਂ ਆਪਣਾ ਇਹ ਚੀਜ਼ ਕਰੀਏ ਤਾਂ ਉਹਨੂੰ ਛੱਡ ਦਿਓ ਜੇ ਉਹ ਚਾਹੁੰਦੇ ਨੇ ਕਿ ਤੁਸੀਂ ਸਾਡੇ ਪੇਰੈਂਟਿੰਗ ਦੇ ਵਿੱਚ ਦਖਲ ਨਾ ਦਿਓ ਤਾਂ ਕੋਈ ਗੱਲ ਨਹੀਂ ਨਾ ਦਿਓ ਹਊ ਪਰੇ ਪਰ ਨਾ ਕਰੋ ਛੱਡੋ ਨਾ ਰਿਲੇਸ਼ਨ ਜਿਹੜਾ ਹੈ ਉਹਨੂੰ ਬਣਾਉਣ ਦਾ ਯਤਨ ਕਰੋ ਕਿਉਂਕਿ ਤੁਸੀਂ ਜ਼ਿੰਦਗੀ ਨੂੰ ਜ਼ਿਆਦਾ ਨੇੜਿਓਂ ਹੋ ਕੇ ਵੇਖਿਆ ਤੁਸੀਂ ਜ਼ਿਆਦਾ ਸਿਆਣੇ ਹੋ ਤੁਸੀਂ ਜ਼ਿਆਦਾ ਚੰਗੇ ਹੋ ਅਤੇ ਤੁਸੀਂ ਆਪਣੀ ਉਸ ਨਵੀਂ ਪੀੜ੍ਹੀ ਲਈ ਕੁਝ ਨਵੀਆਂ ਪੈੜਾਂ ਪਾ ਸਕਦੇ ਹੋ ਕਹਿੰਦੇ ਨੇ ਕਿ ਗ੍ਰੈਂਡ ਪੇਰੈਂਟਸ ਆਰ ਦਾ ਫੁੱਟ ਸਟੈਪਸ ਟੂ ਦਾ ਫਿਊਚਰ ਜਨਰੇਸ਼ਨ ਉਹ ਪਦ ਚਿੰਨ ਹੁੰਦੇ ਨੇ ਬੱਚੇ ਨੇ ਉਹਨਾਂ ਪਦ ਚਿੰਨਾਂ 'ਤੇ ਚੱਲਣਾ ਹੁੰਦਾ ਹੈ ਤਾਂ ਹੀ ਉਹ ਜ਼ਿੰਦਗੀ ਦੀ ਪੌੜੀ ਦੇ ਡੰਡੇ ਜਿਹੜੇ ਆ ਉਹ ਸਰ ਕਰਦਾ ਹੈ
1: ਜੀ ਤੁਸੀਂ ਨਾ ਥੋੜ੍ਹੀ ਦੇਰ ਪਹਿਲਾਂ ਇੰਟਰਵਿਊ 'ਚ ਗੱਲ ਕੀਤੀ ਕਿ ਰਿਲੇਸ਼ਨਸ ਬਦਲ ਗਏ ਨੇ ਕੁਛ ਸਮਾਂ ਪਹਿਲਾਂ ਇੱਦਾਂ ਸੀ ਅਤੇ ਕੁਛ ਸਮਾਂ ਬਾਅਦ ਇੱਦਾਂ ਹੋ ਗਏ ਮੈਂ ਗੱਲ ਕਰੂੰਗੀ ਉੱਥੋਂ ਦੀ ਜਿੱਥੇ ਸਾਡੀ ਰੂਹ ਭੱਜ ਭੱਜ ਕੇ ਜਾਂਦੀ ਹੈ ਪੰਜਾਬ ਦੀ ਇੱਥੇ ਦੀ ਵੀ ਗੱਲ ਕਰੂੰਗੀ ਜਿੱਥੇ ਸਾਡਾ ਬੁੱਤ ਤੁਰਿਆ ਫਿਰਦਾ ਜੇ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਦੋਨਾਂ ਪਲੇਸਿਸ ਦੀ ਗੱਲ ਕਰੀਏ ਦਾਦਾ ਦਾਦੀ ਦੇ ਰੋਲ ਦੀ ਗੱਲ ਕਰੀਏ ਤੇ ਤੁਹਾਨੂੰ ਡਿਫਰੈਂਸ ਕੀ ਮਹਿਸੂਸ ਹੁੰਦਾ ਉੱਥੇ ਦੇ ਦਾਦਾ ਦਾਦੀ ਆਪਣੇ ਬੱਚਿਆਂ ਨਾਲ ਕਿਸ ਤਰੀਕੇ ਨਾਲ ਅਟੈਚਡ ਨੇ ਤੇ ਇੱਥੇ ਕਿਵੇਂ ਆ ਕਿਉਂਕਿ ਮੈਂ ਪਰਸਨਲੀ ਮਹਿਸੂਸ ਕਰਦੀ ਹਾਂ ਵੀ ਇੱਥੇ ਦਾਦੇ ਦਾਦੀਆਂ ਨੂੰ ਪੋਤਰੇ ਪੋਤਰੀਆਂ ਦੀ ਵੱਧ ਲੋੜ ਹੈ
0: ਇੱਥੇ ਦਾਦੇ ਦਾਦੀਆਂ ਨੂੰ ਵੀ ਪੋਤਰੇ ਪੋਤਰਿਆਂ ਦੀ ਲੋੜ ਹੈ ਤੇ ਪੋਤਰੇ ਪੋਤਰੀਆਂ ਨੂੰ ਵੀ ਦਾਦੇ ਦਾਦੀਆਂ ਦੀ ਲੋੜ ਹੈ ਇੱਥੇ ਰਿਲੇਸ਼ਨ ਕਿਉਂ ਵਿਗੜਦੇ ਨੇ ਮੇਰੀ ਜਿਹੜੇ ਪਰਸਨਲ ਅਨੁਭਵ ਹੈ ਕਿ ਇੱਥੇ ਜਦੋਂ ਗ੍ਰੈਂਡ ਪੇਰੈਂਟਸ ਆਉਂਦੇ ਨੇ ਉਹ ਫਸਟ ਇਮੀਗ੍ਰੈਂਟ ਹੁੰਦੇ ਨੇ ਜਾਣੀ ਪਹਿਲੇ ਇੱਥੇ ਪਹੁੰਚਣ ਵਾਲੇ ਇਮੀਗ੍ਰੈਂਟ ਨੇ

0: ਤੇ ਉਹਨਾਂ ਕਾਫੀ ਸਾਰੀ ਵੱਡੀ ਉਮਰ ਜਿਹੜੀ ਹੈ ਉੱਥੇ ਪੰਜਾਬ ਦੇ ਵਿੱਚ ਨਗਾਈ ਹੈ। ਉਹ ਉੱਥੋਂ ਦੀ ਜੀਵਨ ਜਾਂਚ ਦੇ ਨਾਲ ਜੁੜੇ ਹੁੰਦੇ ਨੇ। ਉੱਥੋਂ ਟੁੱਟ ਕੇ ਜਦੋਂ ਮਾਪਿਆਂ ਨੂੰ ਲੈ ਕੇ ਆਉਂਦੇ ਨੇ ਕਿ ਬਈ ਸਾਡਾ ਬੱਚਾ ਹੋਣਾ ਹੈ, ਤੁਸੀਂ ਇਹਨੂੰ ਲੁੱਕ ਆਫਟਰ ਕਰਨਾ ਹੈ, ਠੀਕ ਹੈ ਨਾ, ਤਾਂ ਉਹ ਸਿਰਫ ਉਹਨਾਂ ਦਾ ਮਕਸਦ ਕੀ ਹੁੰਦਾ ਕਿ ਸਾਡੇ ਬੱਚਿਆਂ ਦੀ ਦੇਖਭਾਲ ਕਰੋ ਤੇ ਰੋਟੀ ਪਾਣੀ ਬਣਾਓ, ਅਸੀਂ ਜੋਬਸ ਤੇ ਜਾਈਏ। ਇਹ ਉਹਨਾਂ ਦੀ ਮਜਬੂਰੀ ਵੀ ਹੈ ਤੇ ਲੋੜ ਵੀ ਹੈ, ਇਹਦੇ ਚ ਹਰਜ ਵੀ ਕੋਈ ਨਹੀਂ ਹੈ। ਤਾਂ ਉਹਦੇ ਵਿੱਚ ਕਈ ਜਿਹੜੇ ਪੇਰੈਂਟਸ ਨੇ ਉਹ ਆ ਕੇ ਫਿਰ ਇਹ ਮਹਿਸੂਸ ਕਰਦੇ ਨੇ, ਖਾਸ ਤੌਰ ਤੇ ਮੈਂ ਔਰਤਾਂ ਦੀ ਗੱਲ ਕਰੂੰਗੀ ਜਿਨ੍ਹਾਂ ਨੂੰ ਚੌਂਕੇ ਚੁੱਲ੍ਹੇ 'ਚ ਜਾਣਾ ਪੈਂਦਾ ਕਿ ਮੈਂ ਇੱਥੇ ਨਿਆਣੇ ਸੰਭਾਲਣੇ ਆਈ ਹਾਂ, ਮੈਂ ਇਹਨਾਂ ਦੀ ਰੋਟੀਆਂ ਪਕਾਉਣੀ ਆਈ ਹਾਂ, ਅਸੀਂ ਤਾਂ ਨਿਆਣੇ ਹੀ ਸੰਭਾਲਦੇ ਰਹਿੰਦੇ ਹਾਂ। ਦੂਜੇ ਪਾਸੇ ਜਿਹੜੇ ਮਾਂ ਬਾਪ ਨੇ ਉਹ ਕੰਮਾਂ ਕਾਰਾਂ ਵਿੱਚ ਇੰਨੇ ਰੁੱਝ ਜਾਂਦੇ ਨੇ ਕਿ ਉਹਨਾਂ ਨੂੰ ਲੱਗਦਾ ਵੀ ਕਦੀ ਮਹਿਸੂਸ ਹੀ ਨਹੀਂ ਹੁੰਦਾ ਕਿ ਮਾਂ ਬਾਪ ਨੂੰ ਵੀ ਕਦੀ ਬਾਹਰ ਲੈ ਕੇ ਜਾਣਾ ਚਾਹੀਦਾ, ਇਹਨਾਂ ਨੂੰ ਵੀ ਸਾਨੂੰ ਕੈਨੇਡਾ ਵਿਖਾਉਣਾ ਚਾਹੀਦਾ। ਕੈਨੇਡਾ ਘਰ ਦੇ ਅੰਦਰ ਦੀਆਂ ਚੀਜ਼ਾਂ ਹੀ ਨਹੀਂ ਹੈ, ਕੈਨੇਡਾ ਕੈਨੇਡਾ ਬਾਹਰ ਹਰ ਇੱਕ ਦਾ ਬਾਹਰ ਜਾਣ ਨੂੰ ਵੀ ਜੀ ਕਰਦਾ। ਸੋ ਇਹ ਕੁਛ ਚੀਜ਼ਾਂ ਹੋ ਜਾਂਦੀਆਂ ਉਹਦੇ ਵਿੱਚ। ਫਿਰ ਸਭ ਤੋਂ ਪਹਿਲਾਂ ਜਿਹੜਾ ਮੁੰਡਾ ਹੈ ਉਹਦੇ ਤਾਂ ਸੰਬੰਧ ਨਹੀਂ ਵਿਗੜਦੇ ਮਾਂ ਬਾਪ ਨਾਲ, ਜੇ ਦਾਦੀ ਦਾਦੇ ਦੀ ਗੱਲ ਕਰੀਏ। ਬਟ ਜਿਹੜੀ ਨੂੰਹ ਰਾਣੀ ਹੈ ਉਹ ਕਿਉਂਕਿ ਪਰਿਵਾਰ ਦੇ ਵਿੱਚੋਂ ਦੂਜਾ ਜੀ ਹੈ, ਉਹ ਫਿਰ ਉਹਨੂੰ ਹੌਲੀ ਹੌਲੀ ਲੱਗਣ ਲੱਗ ਜਾਂਦਾ ਕਿ ਸਾਡੇ ਜੇ ਮਾੜੀ ਜੀ ਵੀ ਗੱਲ ਸੱਸ ਨੇ ਕਹਿਤੀ ਨਾ ਬਈ ਅਸੀਂ ਇੱਥੇ ਨਿਆਣਾ ਸੰਭਾਲਣੇ ਆਇਆ, ਤੇ ਉਹ ਕਹੂਗੀ ਲੈ ਹੋਰ ਇਹਨਾਂ ਕੀ ਕਰਨਾ, ਸਾਰਾ ਕੁਝ ਅਸੀਂ ਕਰਦੇ ਹਾਂ, ਆਉਣ ਦੇ ਨਾਲ ਖਰਚਾ ਵੀ ਵੱਧ ਗਿਆ, ਅਸੀਂ ਸਾਰਾ ਕੁਝ ਕਰਦੇ ਹਾਂ ਤੇ ਫਿਰ ਕੀ ਹੋਇਆ ਕਰ ਦਿੱਤਾ। ਸੋ ਇਹ ਟੈਨਸ਼ਨਸ ਆ ਜਾਂਦੀਆਂ ਨੇ। ਮੈਂ ਵੇਖਿਆ ਸਵਲੀਨ ਇੱਥੇ ਆ ਕੇ ਰਿਲੇਸ਼ਨਸ ਦੇ ਵਿੱਚ ਕੜਵਾਹਟ ਛੇਤੀ ਆਉਣ ਲੱਗ ਗਈ ਹੈ, ਕਿਉਂਕਿ ਹਰ ਇੱਕ ਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀ ਵੱਧ ਗਈ। ਉਹ ਜ਼ਿੰਮੇਵਾਰੀ ਜਿਹੜੀ ਪੰਜਾਬ ਦੇ ਵਿੱਚ ਸੀ ਉੱਥੇ ਰਹਿੰਦਿਆਂ ਉਹ ਜ਼ਿੰਮੇਵਾਰੀਆਂ ਹੋਰ ਢੰਗ ਨਾਲ ਵੱਧਦੀਆਂ ਸੀਗੀਆਂ, ਇੱਥੇ ਆ ਕੇ ਉਹ ਆਰਥਿਕ ਜ਼ਿਆਦਾ ਹੋ ਜਾਂਦੀਆਂ ਨੇ। ਆਰਥਿਕ ਬੋਝ ਜਿਹੜਾ ਵਾ ਉਹ ਇੱਕ ਦੂਜੇ ਨੂੰ ਨੇੜੇ, ਕਈ ਵਾਰੀ ਮੈਂ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਵੀ ਵੇਖਿਆ ਇਹ ਤਾਂ ਹਰ ਖਾਂਦੇ ਜ਼ਿਆਦਾ ਨੇ, ਤਿੰਨ ਤਿੰਨ ਰੋਟੀਆਂ ਖਾਂਦੇ ਨੇ, ਹਨਾ, ਇਹ ਤਾਂ ਫਰੂਟ ਬੜਾ ਖਾਂਦੇ ਨੇ,
1: ਸੱਸ ਸਹੁਰੇ ਨੂੰ ਆਉਂਦੇ,
0: ਹਾਂ ਚੀਜ਼ ਮਗਰੋਂ ਆਉਂਦੀ ਹੈ ਖਤਮ ਪਹਿਲੋਂ ਕਰ ਦਿੰਦੇ ਨੇ। ਹੁਣ ਆਪਣੇ ਪਿੰਡਾਂ ਦੇ ਵਿੱਚੋਂ ਆਏ ਆ, ਪਿੰਡਾਂ ਦੇ ਵਿੱਚ ਖੁੱਲਾ ਖਾਣ ਪੀਣ ਹੁੰਦਾ, ਕੋਈ ਕਿਸੇ ਨੂੰ ਵਹਿੰਦਾ ਨਹੀਂ ਹੈ ਕਿੰਨਾ ਖਾ ਗਿਆ ਕਿੰਨਾ ਨਹੀਂ ਖਾ ਗਿਆ। ਇੱਥੇ ਗਰੋਸਰੀ ਆਉਣੀ ਹੈ ਲੋੜ ਅਨੁਸਾਰ ਆਉਣੀ ਹੈ, ਕਿੰਨੇ ਅੰਡੇ ਆਉਂਦੇ ਆ, ਕਿੰਨੀਆਂ ਬਰੈਡਾਂ ਆਉਂਦੀਆਂ, ਕਿੰਨਾ ਸਾਰਾ ਕੁਛ ਆਉਂਦਾ। ਮੇਰਾ ਮਤਲਬ ਮੈਂ ਨਹੀਂ ਕਹਿੰਦੀ 100% ਘਰਾਂ 'ਚ, ਬਟ ਜਿੱਥੇ ਰਿਫਟ ਹੁੰਦੀ ਹੈ ਸਮਟਾਈਮਸ ਖਾਣ ਪੀਣ ਤੋਂ ਹੋ ਜਾਂਦੀ ਹੈ, ਸਮਟਾਈਮਸ ਮੂੰਹੋਂ ਗੱਲਾਂ ਕੱਢਣ ਤੋਂ ਹੋ ਜਾਂਦੀ ਹੈ, ਤੇ ਸਮਟਾਈਮਸ ਉਹਨਾਂ ਦੀ ਪ੍ਰੈਜੈਂਸ ਹੀ ਇੱਕ ਦੂਜੇ ਨੂੰ ਨਫ਼ਰਤ ਵਾਲੀ ਬਣ ਜਾਂਦੀ ਹੈ। ਸੋ ਇਹ ਸਾਰਾ ਕੁਛ ਇੱਕ ਜਗ੍ਹਾ ਤੋਂ ਚੰਗਾ ਤਗੜਾ ਬੂਟਾ ਪੁੱਟ ਕੇ ਦੂਜੀ ਜਗ੍ਹਾ ਤੇ ਲਿਆ ਕੇ ਕਲਮਾਂ ਲਾਉਣ ਵਾਂਗੂ ਹੈਗਾ। ਉਹ ਕਲਮਾਂ ਕਈ ਤੇ ਫੁੱਟ ਪੈਂਦੀਆਂ ਨੇ ਤੇ ਕਈ ਕਲਮਾਂ ਜਿਹੜੀਆਂ ਨੇ ਉਹ ਸੁੱਕ ਵੀ ਜਾਂਦੀਆਂ ਨੇ ਤੇ ਕਈ ਕਲਮਾਂ ਜਿਹੜੀਆਂ ਨੇ ਉਹਨਾਂ ਨੂੰ ਘੁਣ ਵੀ ਲੱਗ ਜਾਂਦਾ। ਇਹ ਸਾਡੇ ਰਿਸ਼ਤਿਆਂ ਦਾ ਹਾਲ ਹੈ।
1: ਐਸ ਅ ਗ੍ਰੈਂਡ ਪੇਰੈਂਟਸ ਲਾਈਫ ਇੱਥੇ ਦੀ ਜ਼ਿਆਦਾ ਵਧੀਆ ਹੈ ਕਿ ਪਿੱਛੇ ਦੀ?
0: ਬਿਲਕੁਲ ਗੁੱਡ ਕੁਐਸਚਨ ਹੈ। ਮੈਨੂੰ ਲੱਗਦਾ ਕਿ ਉੱਥੇ ਵੀ ਦਾਦੀਆਂ ਪੋਤਰੀਆਂ ਸੰਭਾਲਦੀਆਂ ਸੀ, ਕਿਉਂਕਿ ਮੈਂ ਤਾਂ ਆਪਣੀ ਪੀੜ੍ਹੀ ਦਾ ਵੇਖਿਆ ਕਿ ਸਾਡੇ ਕੋਲ ਤਾਂ ਕੋਈ ਅਲਟਰਨੇਟਿਵ ਹੀ ਨਹੀਂ ਸੀ ਹੈਗਾ ਕਿ ਅਸੀਂ ਜੇ ਜੋਬ ਮੈਂ ਕਰਦੀ ਹਾਂ ਤੇ ਮੇਰੇ ਬੱਚੇ ਨੂੰ ਤਾਂ ਮੇਰੀ ਮਦਰ ਇਨ ਲਾ ਨੇ ਸੰਭਾਲਣਾ ਹੈ। ਇੱਥੇ ਕਿਉਂਕਿ ਅਲਟਰਨੇਟਿਵ ਹੈਗੇ ਨੇ ਸੋਲੇ, ਅਗਲਾ ਕਹਿੰਦਾ ਹੈ ਕਿ ਮੈਂ ਜੋ ਇਹਨਾਂ ਦੇ ਥੱਲੇ ਲੱਗਣਾ ਹੈ ਕਿ ਉਹਨਾਂ ਮੈਂ
1: $300 ਦਊਂਗੀ
0: ਤੇ ਮੈਂ ਡੇ ਕੇਅਰ ਚ ਪਾ ਦੇਣੀ ਹੈ, ਠੀਕ ਹੈ ਨਾ। ਉਹ ਡੇ ਕੇਅਰ ਦੀ ਸੁਵਿਧਾ ਜਿਹੜੀ ਹੈ ਨਾ, ਉਹ ਸੁਵਿਧਾ ਤੁਹਾਨੂੰ ਤੇ ਦੂਜਾ ਪੈਸੇ ਦਾ ਹੋਣਾ, ਦੋ ਚੀਜ਼ਾਂ, ਇਹ ਚੀਜ਼ਾਂ ਜਿਹੜੀਆਂ ਨੇ ਉਹ ਨਵੇਂ ਰਿਲੇਸ਼ਨਸ ਬਣਾਉਣ ਤੇ ਥੋੜੀ ਜਿਹੀ ਝਿਜਕ ਕਰ ਲੈਂਦੀਆਂ ਨੇ, ਕਿਉਂਕਿ ਰਿਲੇਸ਼ਨ ਬਣਾਉਣ ਲਈ ਥੋੜਾ ਜਿਹਾ ਗਿਵ ਐਂਡ ਟੇਕ ਹੁੰਦਾ ਹੈ।
1: ਬਿਲਕੁਲ,
0: ਜਦੋਂ ਤੁਹਾਨੂੰ ਲੱਗਦਾ ਕਿ ਮੈਂ ਕੀ ਲੈਣਾ ਇਹਨਾਂ ਦੇ ਕੋਲੋਂ, ਹੁਣ ਮੁੰਡੇ ਨੇ ਸੱਦ ਲਿਆ ਆਪਣੇ ਮਾਂ ਪਿਓ ਤੇ ਮੈਂ ਕੀ ਲੈਣਾ ਇਹਨਾਂ ਤੋਂ, ਜਾਂ ਜੇ ਕੁੜੀ ਨੇ ਆਪਣੇ ਮਾਂ ਪਿਓ ਸੱਦ ਲਏ ਵਾਈਸ ਵਰਸਾ ਕਿ ਮੇਰੀ ਮੰਮੀ ਆ ਜਾਵੇ ਤੇ ਮੁੰਡੇ ਨੂੰ ਲੱਗਦਾ ਕਿ ਮੈਂ ਐਵੇਂ ਆਪਣੇ ਆਪ ਤੇ ਬੋਝ ਚੱਕੀ ਫਿਰਦਾ ਹੈ। ਮੈਂ ਮਤਲਬ ਕਿ ਖਾਸ ਤੌਰ ਤੇ ਰਿਲੇਸ਼ਨ ਜਿਹੜੇ ਨੇ ਨਾ ਜਵਾਈ ਦੇ ਤੇ ਉਹਦੇ ਘੱਟ ਵਿਗੜਦੇ ਨੇ, ਨੂੰਹ ਤੇ ਸੱਸ ਦੇ ਜ਼ਿਆਦਾ ਵਿਗੜਦੇ ਨੇ ਇਹ ਸਾਡੇ ਸਮਾਜ ਦੇ ਵਿੱਚ। ਇਹ ਇੱਥੇ ਵੀ ਇਹੋ ਜਿਵੇਂ ਮੈਂ ਹੁਣ ਵੇਖਿਆ ਰਬੈਕਾ ਦੇ ਵਿੱਚ ਵੀ ਇਹੋ ਸੀਗਾ, ਉਹਦੇ ਕੁਐਸਚਨ ਦੇ ਵਿੱਚ ਵੀ, ਕਿ ਉਹ ਕਹਿੰਦਾ ਮੇਰਾ ਤੇ ਠੀਕ ਹੈ, ਮੇਰੀ ਜਿਹੜੀ ਵਾਈਫ ਉਹਦੇ ਨੀ ਡਾਕਟਰ ਲਾਣਾ ਬਣਦੇ। ਸੋ ਇਹ ਮੈਨੂੰ ਲੱਗਦਾ ਕਿ ਇੱਕ ਚੌਂਕੇ ਨੂੰ ਵੰਡਣਾ ਹੁੰਦਾ ਆ, ਤੇ ਨਾ ਜਾਂ ਇੰਜ ਵੀ ਲੱਗਦਾ ਹੁੰਦਾ ਕਿ ਮੇਰਾ ਪੋਤੇ ਦੇ ਜੋਗਾ ਹੀ ਹੋ ਗਿਆ ਮੈਂ ਹੁਣ। ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹਦੀ ਫੈਮਿਲੀ ਹੈ, ਉਹਦੀ ਫੈਮਿਲੀ ਉਹਦੀ ਪ੍ਰਾਇਰਿਟੀ ਹੈ, ਉਹਦੀ ਵਾਈਫ ਉਹਦਾ ਬੱਚਾ ਉਹਦੀ ਇੱਕ ਨੰਬਰ ਇੱਕ ਪ੍ਰਾਇਰਿਟੀ ਹੈ। ਇੱਥੇ ਆਪਾਂ ਨੂੰ ਇਹ ਗੱਲ ਸਵਲੀਨ ਜ਼ਰੂਰ ਮਹਿਸੂਸ ਕਰਨੀ ਚਾਹੀਦੀ ਹੈ ਕਿ ਕੈਨੇਡਾ ਦੇ ਵਿੱਚ ਫੈਮਿਲੀ ਦੀ ਡੈਫੀਨੇਸ਼ਨ ਜਿਹੜੀ ਹੈ ਮਾਂ ਪਿਓ ਤੇ ਬੱਚੇ, ਬਾਕੀ ਜਿਹੜੇ ਹੈਗੇ ਨੇ ਦਾਦਾ ਦਾਦੀ ਨਾਨਾ ਨਾਨੀ ਉਹਨੂੰ ਐਕਸਟੈਂਡਡ ਫੈਮਿਲੀ ਕਹਿੰਦੇ ਆ, ਐਕਸਟੈਂਡਡ ਹੈ ਉਹ। ਐਕਸਟੈਂਡਡ ਫੈਮਿਲੀ ਜਿਹੜੀ ਹੈ ਉਹਦੇ ਲਈ ਉਹ ਜਿਹੜਾ ਮਾਂ ਪਿਓ ਵਾ ਉਹ ਉਨੇ ਜ਼ਿਆਦਾ ਜ਼ਿੰਮੇਵਾਰ ਨਹੀਂ ਹੈ। ਸਰਕਾਰ ਨੇ ਉਹਨਾਂ ਲਈ ਕਾਫੀ ਸਾਰੀਆਂ ਸਹੂਲਤਾਂ ਜਿਹੜੀ ਉਹ ਬਣਾਈਆਂ ਹੋਈਆਂ ਨੇ, ਪਰ ਸਾਡਾ ਕਲਚਰ ਕੀ ਕਹਿੰਦਾ ਕਿ ਦਾਦਾ ਦਾਦੀ ਜਿਹੜਾ ਉਹ ਵੀ ਉਨਾ ਹੀ ਰਿਸਪੈਕਟਫੁੱਲ ਹੈ, ਉਨਾ ਹੀ ਬੱਚੇ ਨੂੰ ਸੰਭਾਲਣ ਲਈ ਜ਼ਿੰਮੇਵਾਰ ਹੈ, ਉਨਾ ਹੀ ਉਹ ਪਿਆਰ ਕਰ ਸਕਦਾ। ਸੋ ਆਪੋ ਆਪਣੇ ਕਲਚਰ ਦੀਆਂ ਕੁਛ ਚੀਜ਼ਾਂ ਨੇ, ਬਟ ਮੈਂ

0: ਜਿਹੜਾ ਆਰਟੀਕਲ ਸੀ ਉਹਨੂੰ ਅਗਰ ਮੁੱਖ ਰੱਖ ਕੇ ਵੇਖਾਂ ਤੇ ਲਗਭਗ ਹਰ ਕਲਚਰ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਦਾਦਾ ਦਾਦੀ ਜਿਹੜਾ ਹੈ ਉਹ ਬੱਚੇ ਲਈ ਬਹੁਤ ਮੋਹ ਵੀ ਰੱਖਦਾ ਪਿਆਰ ਰੱਖਦਾ ਹੈ ਤੇ ਦਾਦਾ ਦਾਦੀ ਦੀ ਪ੍ਰੈਜੈਂਸ ਬੱਚੇ ਲਈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂ ਕਿਉਂਕਿ ਉਹ ਉਹਦਾ ਕਹਿੰਦੇ ਹੁੰਦੇ ਨਾ ਫਿਊਚਰ ਹੈ ਉਹ ਤੇ ਉਹ ਉਹਦਾ ਅਤੀਤ ਸੀਗਾ ਸੋ ਅਤੀਤ ਤੇ ਜਿਹੜਾ ਭਵਿੱਖ ਹੈ ਵਿਚਲਾ ਵਰਤਮਾਨ ਉਹਨਾਂ ਨੂੰ ਅਲੱਗ ਨਹੀਂ ਕਰ ਸਕਦਾ ਤੇ ਨਾ ਕਰਨਾ ਹੀ ਚਾਹੀਦਾ
1: ਜਿਵੇਂ ਤੁਸੀਂ ਗੱਲ ਕੀਤੀ ਹੈ ਪੈਸੇ ਦੀ ਕੀਤੀ ਹੈ ਤੁਸੀਂ ਗੱਲ ਇੱਥੇ ਡੇ ਕੇਅਰ ਦੀ ਅਵੇਲੇਬਿਲਟੀ ਦੀ ਕੀਤੀ ਹੈ ਗਰੋਸਰੀ ਦੀ ਗੱਲ ਕੀਤੀ ਹੈ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਪੈਸਾ ਵੇਖ ਕੇ ਦਿਲ ਸੁੰਗੜ ਗਿਆ ਲੋਕਾਂ ਦਾ ਜੇ ਉਹ ਦਿਲ ਥੋੜਾ ਜਿਹਾ ਵੱਡਾ ਕਰ ਲੈਣ ਤੇ ਇਹ ਸਾਰੇ ਮਸਲੇ ਹੱਲ ਹੁੰਦੇ ਆ
0: ਬਿਲਕੁਲ ਹੱਲ ਹੋ ਜਾਂਦੇ ਆ ਬਿਲਕੁਲ ਹੱਲ ਹੋ ਜਾਂਦੇ ਆ ਕਈ ਵਾਰੀ ਤਾਂ ਮੈਂ ਵੇਖਿਆ ਕਿ ਜਦੋਂ ਬਾਪੂ ਜੀ ਬਥੇਰੇ ਕੰਮ ਕਰਦੇ ਨੇ ਆਹ ਲੈ ਤੇ ਜਦੋਂ ਮਾਪਿਆਂ ਨੂੰ ਸੱਦ ਲੈਂਦੇ ਨੇ ਨਾ ਸਾਡੇ ਇੱਥੇ ਬੱਚੇ ਤੇ ਉਹ ਫਿਰ ਇਹ ਵੀ ਐਕਸਪੈਕਟ ਕਰਦੇ ਆ ਕਿ ਮਾਪੇ ਜਿਹੜੇ ਉਹ ਸਾਡੇ ਨੌਕਰੀਆਂ ਵੀ ਕਰਨ ਤੇ ਮੈਂ ਤਾਂ ਬਿਲਕੁਲ ਰੇਲਵੇ ਸਟੇਸ਼ਨ ਦੇ ਕੋਲ ਰਹਿੰਦੀ ਹਾਂ ਤੇ ਸ਼ਾਮ ਵੇਲੇ ਮੈਂ ਵੇਖਿਆ ਕਿੰਨੇ ਬਜ਼ੁਰਗ ਡੱਬਾ ਚੁੱਕ ਕੇ ਤੁਰੇ ਜਾਂਦੇ ਹੁੰਦੇ ਨੇ ਕਲੀਨਿਕ ਦਾ ਕੰਮ ਕਰਨ ਵਾਸਤੇ ਕੰਮ ਕਰਨ 'ਚ ਕੋਈ ਹਰਜ ਨਹੀਂ ਗਾ ਬਟ ਜੇ ਉਹ ਕੰਮ ਕਰਦੇ ਨੇ ਤਾਂ ਉਹਨਾਂ ਦਾ ਪੈਸਿਆਂ 'ਤੇ ਵੀ ਉਨਾ ਹੀ ਹੱਕ ਹੈਗਾ ਰਾਈਟ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਦੇ ਪੈਸਿਆਂ ਨੂੰ ਖਰਚ ਨਾ ਕਰੋ ਜ਼ਰੂਰ ਕਰੋ ਪੈਸਿਆਂ ਦੀ ਨਹੀਂ ਲੋੜ ਹੁੰਦੀ ਸਵਲੀਨ ਰਿਸਪੈਕਟ ਦੀ ਲੋੜ ਹੁੰਦੀ ਹੈ
1: ਬਿਲਕੁਲ
0: ਜ਼ਰੂਰਤ ਦੀ ਲੋੜ ਹੁੰਦੀ ਹੈ ਕਿ ਇਹ ਯੂ ਸ਼ੁੱਡ ਬੀ ਵਾਂਟਡ ਯੂ ਸ਼ੁੱਡ ਬੀ ਨੀਡਡ ਇਨ ਦਾ ਫੈਮਿਲੀ ਕਿ ਪਰਿਵਾਰ ਨੂੰ ਤੁਹਾਡੀ ਲੋੜ ਹੈ ਪਰਿਵਾਰ ਤੁਹਾਨੂੰ ਚਾਹੁੰਦਾ ਹੈ ਇਹ ਇਹ ਇਹ ਚੀਜ਼
1: ਜਿਹੜੀ ਉਹਨਾਂ ਨੂੰ ਇੱਕ ਵੈਲਿਊ ਮਹਿਸੂਸ ਕਰਾਉਣੀ ਕਿ ਤੁਸੀਂ ਉੱਥੇ ਵੀ ਵੱਡੇ ਸੀ ਤੁਸੀਂ ਇੱਥੇ
0: ਵੀ ਵੱਡੇ ਹੋ ਇਹਦੇ ਇਹਦੇ ਉਲਟ ਇੱਕ ਗੱਲ ਹੋਰ ਵੀ ਹੈ ਕਈ ਸਾਡੇ ਇਹੋ ਜਿਹੇ ਪੇਰੈਂਟਸ ਆ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਮੈਂ ਹੈਡ ਆਫ ਦੀ ਫੈਮਿਲੀ ਹਾਂ ਬਟ ਅਸਲ ਦੇ ਵਿੱਚ ਸਾਨੂੰ ਇੱਥੇ ਆ ਕੇ ਵੇਖਣਾ ਪੈਣਾ ਕਿ ਇੱਥੋਂ ਦਾ ਕਲਚਰ ਇੱਥੋਂ ਦਾ ਸਿਸਟਮ ਸਾਨੂੰ ਕੀ ਕਹਿੰਦਾ ਇੱਥੋਂ ਦਾ ਸਿਸਟਮ ਇਹ ਕਹਿੰਦਾ ਹੈ ਕਿ ਹੈਡ ਆਫ ਦੀ ਫੈਮਿਲੀ ਉਹ ਹੈ ਜਿਹੜਾ ਅਰਨ ਕਰ ਰਿਹਾ ਹੈ ਉਹ ਹੈ ਉਸ ਮਾਂ ਬਾਪ ਨੇ ਤੇ ਬੱਚਾ ਹੈ ਅਸੀਂ ਜਿਹੜੇ ਐਕਸਟੈਂਡਡ ਫੈਮਿਲੀ ਹੈ ਅਸੀਂ ਹੈਡ ਆਫ ਦੀ ਫੈਮਿਲੀ ਨਹੀਂ ਹੈ ਜਦੋਂ ਅਸੀਂ ਉਹਦੇ ਤੇ ਦਬਕਾ ਮਾਰ ਕੇ ਹੈਡ ਆਫ ਦੀ ਫੈਮਿਲੀ ਦਾ ਦਬਕਾ ਮਾਰਦੇ ਹਾਂ ਤਾਂ ਅਸੀਂ ਉਹਨਾਂ ਦੀਆਂ ਫੀਲਿੰਗਸ ਨੂੰ ਹਰਟ ਕਰਦੇ ਹਾਂ ਉਹ ਜਦੋਂ ਫੀਲਿੰਗਸ ਹਰਟ ਕਰਦੇ ਹਾਂ ਤਾਂ ਰਿਲੇਸ਼ਨਸ ਦੇ ਵਿੱਚ ਤਰੇੜ ਆਉਣੀ ਸ਼ੁਰੂ ਹੋ ਜਾਂਦੀ ਹੈ
1: ਕੌੜਾ ਹੈ ਪਰ ਸੱਚ ਹੈ
0: ਕੌੜਾ ਹੈ ਬਟ ਸੱਚ ਹੈ ਡੋਂਟ ਬੀ ਹੈਡ ਆਫ ਦਾ ਫੈਮਿਲੀ ਯੂ ਆਰ ਨਾਟ ਦਾ ਹੈਡ ਆਫ ਦਾ ਫੈਮਿਲੀ ਤੁਸੀਂ ਘਰ ਦੇ ਵੱਡੇ ਜ਼ਰੂਰ ਹੋ ਪਰ ਤੁਸੀਂ ਇੱਥੇ ਉਹ ਦਾਦੇ ਨਹੀਂ ਹੋ ਜਿਹੜੇ ਪਿਛਲੇ ਪੰਜਾਬ ਦੇ ਵਿੱਚ ਦਾਦੇ ਸੀ ਤੁਸੀਂ ਬੱਚਿਆਂ ਦੇ ਨਾਲ ਪਿਆਰ ਕਰੋ ਮੁਹੱਬਤ ਜ਼ਰੂਰ ਕਰੋ ਥੋੜਾ ਜਿਹਾ ਆਪਣੇ ਆਪ ਨੂੰ ਛੱਡਣਾ ਪੈਣਾ ਹੈ ਮੈਂ ਛੱਡਣੀ ਪੈਣੀ ਹੈ ਠੀਕ ਹੈ ਜ਼ਰੂਰੀ ਨਹੀਂ ਹੈ ਕਿ ਮੈਂ ਸਾਰਾ ਕੁਛ ਆ ਮੇਰਾ ਹੀ ਇੱਥੇ ਰੋਬ ਚੱਲੇ ਨਹੀਂ ਜੇ ਚੱਲਣਾ ਬਚ ਜਾਓ ਇਸ ਗੱਲ ਤੋਂ ਰੋਬ ਜਿਹੜਾ ਹੈ ਉਹ ਤਾਂ ਚੱਲਦਾ ਹੈ ਜੇ ਅਸੀਂ ਉਸ ਲਈ ਥੋੜੀ ਜਿਹੀ ਸਪੇਸ ਆਪ ਪੈਦਾ ਕਰਾਂਗੇ ਸਪੇਸ ਬਣਾਉਣੀ ਪੈਂਦੀ ਹੈ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਇੱਜ਼ਤ ਕਰਕੇ ਆਕੜ ਕਰਕੇ ਹੰਕਾਰ ਕਰਕੇ ਨਹੀਂ ਕਿ ਮੈਂ ਤੈਨੂੰ ਜੰਮਿਆ ਮੈਂ ਤੈਨੂੰ ਪਾਲਿਆ ਮੈਂ ਤੈਨੂੰ ਪੜ੍ਹਾਇਆ ਮੈਂ ਇੱਥੇ ਭੇਜਿਆ ਕੈਨੇਡਾ ਤੈਨੂੰ ਮੁੰਡਾ ਸੁਣ ਲੈਗਾ ਨੂੰ ਨੇ ਨਹੀਂ ਜੇ ਸੁਣਨੀ ਕਿਉਂਕਿ ਉਹ ਵੀ ਤਾਂ ਪੜ੍ਹ ਕੇ ਆਈ ਹੈ ਉਹ ਵੀ ਤਾਂ ਮਾਪਿਆਂ ਨੇ ਇੱਥੇ ਪੂਰੀ ਤਰ੍ਹਾਂ
1: ਕਈ ਵਾਰੀ ਉਹ ਲੈ ਕੇ ਆਈ ਹੁੰਦੀ ਸਾਰੀ
0: ਕਈ ਵਾਰੀ ਉਹ ਲੈ ਕੇ ਆਈ ਸਮਝਾ ਉਹ ਵੀ ਪੂਰੀ ਹੈ ਕਦਰ ਕਰੋ ਇੱਕ ਦੂਜੀ
1: ਇਹ ਜਿਹੜੀਆਂ ਗਲਤੀਆਂ ਨੇ ਨਾ ਇਹ ਅੱਜ ਵੀ ਪੇਰੈਂਟਸ ਇੱਥੇ ਕੈਨੇਡਾ ਦੇ ਵਿੱਚ ਕਰ ਰਹੇ ਨੇ ਔਰ ਮੈਂ ਅੱਖੀ ਦੇਖੀਆਂ ਵੇ
0: ਬਿਲਕੁਲ ਬਿਲਕੁਲ ਮੈਂ ਤਾਂ ਅੱਖੀ ਵੇਖੀਆਂ ਕਿ ਅੱਖੀ ਹੰਡਾਈਆਂ ਵਾਲੀਆਂ ਵੀ ਗੱਲਾਂ ਹੈਗੀਆਂ ਨੇ ਕਿ ਇੱਥੇ ਬਹੁਤ ਸਾਰੇ ਨੇ ਜਿਹੜੇ ਅੱਜ ਉਰੇ ਆ ਕੇ ਸੋਚ ਲੈਂਦੇ ਨੇ ਕਿ ਜਿਵੇਂ ਕੈਨੇਡਾ ਜਿਹੜਾ ਵਾ ਵੀ ਇਹ ਤਾਂ ਬੜਾ ਆ ਗਿਆ ਤੇ ਅਸੀਂ ਹੁਣ ਕੈਨੇਡਾ ਆ ਕੇ ਪਤਾ ਨਹੀਂ ਕੀ ਰਾਜੇ ਬਣ ਗਏ ਆਪਾਂ ਰਾਜੇ ਨਹੀਂ ਬਣੇ ਇੱਥੇ ਸਾਡੇ ਬੱਚਿਆਂ ਨੇ ਆਪਣੀਆਂ ਨਵੀਆਂ ਜ਼ੀਰੋ ਤੋਂ ਸ਼ੁਰੂ ਕਰਕੇ ਜੜ੍ਹਾਂ ਲਾਈਆਂ ਨੇ
1: ਬਿਲਕੁਲ
0: ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਜੇ ਉਹਨਾਂ ਨੂੰ ਡੇ ਕੇਅਰ ਦੇ $600 ਲੱਗਦੇ ਨੇ ਤਾਂ ਜੇ ਸਾਨੂੰ ਉਹਨਾਂ ਨੇ ਬੁਲਾਇਆ ਤਾਂ ਉਹ $600 ਬਚਾ ਰਹੇ ਨੇ ਤਾਂ ਉਹ ਸਾਡੇ ਤੇ ਖਰਚ ਵੀ ਤੇ ਕਰ ਰਹੇ ਨੇ ਉਹਨਾਂ ਨੇ ਇਸ ਕਰਕੇ ਸਾਨੂੰ ਬੁਲਾਇਆ ਕਿ ਸਾਡਾ ਬੱਚਾ ਡੇ ਕੇਅਰ ਦੇ ਵਿੱਚ ਰੁਲੇ ਨਾ ਉਹ ਦਾਦੇ ਦਾਦੀ ਦੀ ਗੋਦ ਦਾ ਆਨੰਦ ਮਾਣੇ ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ
1: ਮਦਦਗਾਰ
0: ਸਾਬਤ ਹੋਵੇ ਬੱਚੇ ਤੇ ਪਾਲੀ ਜਾਣਾ ਡੇ ਕੇਅਰ ਚ ਵੀ ਪਾਲ ਜਾਣਾ ਉਹਨੇ ਫਟਰ ਫਟਰ ਅੰਗਰੇਜ਼ੀ ਬੋਲਣ ਲੱਗ ਜਾਣੀ ਹੈ ਉਹਨੇ ਬਾਕੀ ਬੜਾ ਕੁਝ ਸਿੱਖ ਜਾਣਾ ਪਰ ਜਿਹੜਾ ਨਹੀਂ ਉਹਨੂੰ ਤੁਹਾਡੇ ਕੋਲੋਂ ਮਿਲਣਾ ਸੀ ਤੁਸੀਂ ਉਹਨੂੰ ਸੈਰ ਕਰਾਉਣ ਲਿਜਾ ਰਹੇ ਹੋ ਤੁਹਾਨੂੰ ਸਟਰੋਲਰ ਦੇ ਵਿੱਚ ਪਾ ਕੇ ਕਿਤੇ ਪਾਰਕ ਚ ਲਿਜਾ ਰਹੇ ਹੋ ਉਹ ਜਿਹੜਾ ਉਹਦੇ ਦਿਮਾਗ ਦੇ ਵਿੱਚ ਕੰਪਿਊਟਰ ਦੇ ਵਿੱਚ ਫੀਡ ਹੋਣਾ ਹੈ ਨਾ ਉਹ ਡੇ ਕੇਅਰ ਜਾ ਕੇ ਨਹੀਂ ਜੇ ਫੀਡ ਹੋਣਾ
1: ਅੱਛਾ ਇੱਕ ਗੱਲ ਹੋ ਰਹੀ ਤੇ 10 ਬੱਚੇ ਖਿਲਾਰਦੇ ਹੋ ਨਾ ਜਿਹੜੇ ਦਾਦੇ ਦਾਦੀ ਨਾਲ ਪਲੇ ਹੁੰਦੇ ਆ ਉਹ ਦੂਰੇ ਦਿਖ ਜਾਂਦੇ
0: ਆ ਬਿਲਕੁਲ
1: ਤੇ ਜਿਹੜੇ ਦਾਦਾ ਦਾਦੀਆਂ ਨੂੰ ਪਿਆਰ ਕਰਦੇ ਨੇ ਬੱਚੇ ਉਹਨਾਂ ਦਾਦਾ ਦਾਦੀਆਂ ਦੇ ਚਿਹਰੇ ਵੀ ਵੱਖਰੇ ਨਜ਼ਰ ਆਉਂਦੇ
0: ਆ ਬਿਲਕੁਲ ਵੱਖਰੇ ਹੁੰਦੇ ਮੈਂ ਕਹਿੰਦੀ ਲੱਕੀ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਦਾਦੇ ਦਾਦੀ ਦਾ ਪਿਆਰ ਮਿਲਦਾ ਤੇ ਮਾਂ-ਬਾਪ ਦਾ ਵੀ ਉਹਨਾਂ ਹੀ ਪਿਆਰ ਮਿਲਦਾ
1: ਜੀ
0: ਤੇ ਲੱਕੀ ਹੁੰਦੇ ਨੇ ਉਹ ਦਾਦਾ ਦਾਦੀ ਤੇ ਮਾਂ-ਬਾਪ ਜਿਹੜੇ ਬੜੇ ਸੋਹਣੇ ਵਾਤਾਵਰਣ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਦੇ ਨੇ ਘਰ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ

0: ਪਿਆਰ ਦੇ ਨਾਲ ਮੁਹੱਬਤ ਦੇ ਨਾਲ ਆਓ ਜੀ ਆਇਆਂ ਨੂੰ ਬੈਠੋ ਬੱਚੇ ਜਾ ਦਾਦਾ ਜੀ ਨੂੰ ਚਾਹ ਫੜਾਇਆ ਬੱਚੇ ਦਾਦਾ ਜੀ ਆਏ ਸਤਿ ਸ਼੍ਰੀ ਅਕਾਲ ਕਰਦੇ ਦਾਦੂ ਨੂੰ ਉਂਗਲ ਫੜ ਕੇ ਪੌੜੀਆਂ ਚੜਾਇਆ ਨਿੱਕੀਆਂ ਨਿੱਕੀਆਂ ਗੱਲਾਂ ਨੇ ਤੁਹਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਹਾਊ ਟੂ ਹੈਲਪ ਬੱਚਾ ਆਪਣੇ ਆਪ ਹੀ ਹੈਲਪ ਕਰਨੀ ਸਿੱਖ ਜਾਂਦਾ
1: ਬਿਲਕੁਲ
0: ਸੋ ਇਹ ਕੁਛ ਚੀਜ਼ਾਂ ਉਹਨਾਂ ਨੂੰ ਇਹੋ ਹੀ ਹੈ ਕਿ ਦੇ ਆਰ ਦਾ ਐਗਜ਼ਾਮਪਲਸ ਦੇ ਆਰ ਦਾ ਰੋਲ ਮਾਡਲਸ ਕਿ ਗਾਂਹ ਬੱਚੇ ਨੇ ਜਿਹੜੀਆਂ ਐਮਪਥੀਜ਼ ਸਿੱਖਣੀਆਂ ਨੇ ਉਹ ਐਮਪਥੀਜ਼ ਬੱਚੇ ਨੇ ਆਟੋਮੈਟਿਕਲੀ ਘਰ ਦੇ ਵਿੱਚੋਂ ਸਿੱਖ ਲੈਣੀ ਹੈ
1: दादी बने सो तिने फेजिस जेड़े ने तुसी हंडाए ने इस वेले तुहानू ग्रैंड पेरेंट्स भी सुन रहे ने पेरेंट्स भी सुन रहे ने ते ग्रैंड चिल्ड्रन भी सुन रहे ने ਤਿੰਨਾਂ ਜਨਰੇਸ਼ਨਸ ਨੂੰ ਕੀ ਕਹਿਣਾ ਚਾਹੋਗੇ
0: ਬਿਲਕੁਲ ਮੈਂ ਤੁਸੀਂ ਜਿਵੇਂ ਗ੍ਰੈਂਡ ਡਾਟਰ ਦੀ ਵੀ ਗੱਲ ਕੀਤੀ ਹੈ ਤੇ ਮੈਨੂੰ ਆਪਣੀ ਦਾਦੀ ਚੇਤੇ ਆ ਗਈ ਹੈ ਜਿਸ ਵੇਲੇ ਦੀ ਮੈਂ ਜੰਮੀ ਹੋਈ ਹਾਂ ਤੇ 70-75 ਸਾਲ ਹੋ ਗਏ ਨੇ ਉਸ ਗੱਲ ਨੂੰ ਤਾਂ ਉਸ ਵੇਲੇ ਜਿਹੜੀਆਂ ਦਾਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਨੂੰ ਤਾਂ ਬਿਲਕੁਲ ਨੇੜੇ ਨਹੀਂ ਸੀ ਲਾਉਂਦੀਆਂ ਕਿਉਂਕਿ ਸਾਡੇ ਘਰਾਂ ਦੇ ਵਿੱਚ ਜੈਂਡਰ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ
1: ਤੁਸੀਂ ਦਾਦੀ ਇਹ ਤਵਾ ਲਾਉਂਗੇ
0: ਨਹੀਂ ਮੈਂ ਤਵਾ ਨਹੀਂ ਲਾਉਂਦੀ ਬਹੁਤ ਜ਼ਿਆਦਾ ਹੁੰਦਾ ਸੀ ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀਆਂ ਉਸ ਤੋਂ ਬਾਅਦ ਮੈਰੀ ਮਦਰ ਇਨ ਲਾ ਆਏ ਉਹ ਬੜੀ ਪਿਆਰੀ ਦਾਦੀ ਸੀ ਇੰਨੀ ਲਵਿੰਗ ਸੀਗੀ ਰਾਈਟ ਉਹ ਇੱਕ ਜਨਰੇਸ਼ਨ ਦਾ ਫਰਕ ਪੈ ਗਿਆ ਠੀਕ ਹੈ ਨਾ ਉਸ ਤੋਂ ਬਾਅਦ ਜਦੋਂ ਮੈਂ ਦਾਦੀ ਬਣੀ ਆ ਤੇ ਮੈਨੂੰ ਲੱਗਦਾ ਕਿ ਮੈਂ ਉਦੋਂ ਵੀ ਸ਼ਾਇਦ ਲਵਿੰਗ ਹੀ ਹੋਵਾਂਗੀ ਸੋ ਇਹ ਜਨਰੇਸ਼ਨ ਟੂ ਜਨਰੇਸ਼ਨ ਜਿਹੜਾ ਤਬਦੀਲੀ ਹੈ ਨਾ ਇਹ ਆ ਰਹੀ ਹੈ ਚੰਗੇ ਲਈ ਹੈ ਪਰ ਕੁਛ ਇੱਕ ਜਗ੍ਹਾ ਤੇ ਕਿਤੇ ਨਾ ਕਿਤੇ ਸਵਲੀਨ ਥੋੜੀ ਜਿਹੀ ਗੜਬੜ ਹੋ ਜਾਂਦੀ ਹੈ ਤੇ ਸਾਡਾ ਟੀਵੀ ਦੇ ਰਾਹੀਂ ਰੇਡੀਓ ਦੇ ਰਾਹੀਂ ਗੱਲਾਂ ਬਾਤਾਂ ਰਾਹੀਂ ਮਕਸਦ ਇਹੋ ਹੀ ਹੁੰਦਾ ਹੈ ਕਿ ਕਈ ਵਾਰੀ ਅਸੀਂ ਐਵੇਂ ਹਨੇਰੇ ਚ ਬੈਠੇ ਨਾ ਕਹਿੰਦੇ ਹੁੰਦੇ ਕਿ ਤਲਵਾਰਾਂ ਮਾਰੀ ਜਾਂਦੇ ਵਾਰ ਨੂੰ ਤੇ ਚਾਨਣ ਜਿਹੜਾ ਸਾਡੇ ਕੋਲ ਹੀ ਪਿਆ ਹੁੰਦਾ ਅਸੀਂ ਉਹ ਚੀਤ ਹੀ ਬੰਦ ਕੀਤੀ ਹੁੰਦੀ ਹੈ
1: ਉਧਰ ਨੂੰ ਵੇਂਦੇ ਨਹੀਂ ਆਪਾਂ
0: ਤਾਂ ਅਸੀਂ ਚੀਤਾ ਹੀ ਖੋਲਣ ਦਾ ਮਕਸਦ ਹੈ ਕਿ ਇਸ ਰਿਸ਼ਤੇ ਜਿਹੜੇ ਨੇ ਇਹ ਧੁਰੋਂ ਬਣਦੇ ਨੇ ਦਾਦੇ ਦਾਦੀ ਦੇ ਕਰਮਾਂ ਚ ਲਿਖੇ ਹੋਏ ਕਿ ਉਹਨੇ ਦਾਦਾ ਬਣਨਾ ਤੇ ਤਾਂ ਹੀ ਬਣਿਆ ਨਾ ਹਨਾ ਗੁਆਂਢੀਆਂ ਦੇ ਮੁੰਡੇ ਦੀ ਦਾਦਾ ਦਾਦੀ ਨਹੀਂ ਅਸੀਂ ਬਣ ਸਕਦੇ ਮੇਰਾ ਇੱਕ ਛੋਟਾ ਜਿਹਾ ਨਾ ਬ੍ਰਦਰ ਦਾ ਪੁੱਤਰ ਆਇਆ ਤੇ ਜਦੋਂ ਅਸੀਂ ਉਹਨਾਂ ਦੇ ਕੋਲ ਜਾਈਏ ਤੇ ਉਹ ਫਟਾਫਟ ਖੜਾ ਹੋ ਜਾਊ ਹੀ ਇਜ਼ ਮਾਈ ਦਾਦੂ ਸ਼ੀ ਇਜ਼ ਮਾਈ ਦਾਦੀ ਮੈਂ ਕਿਹਾ ਆਈ ਐਮ ਆਲਸੋ ਯੂਅਰ ਦਾਦੀ ਨੋ ਨੋ ਨੋ ਯੂ ਆਰ ਅਦੇਸ਼ ਦਾਦੀ ਬੱਚੇ ਪ੍ਰਵਾਨ ਹੀ ਨਹੀਂ ਕਰਦੇ ਬੜਾ ਇੱਕ ਰਿਲੇਸ਼ਨ ਧੁਰੋਂ ਪਰਮਾਤਮਾ ਨੇ ਲਿਖਿਆ ਹੋਇਆ ਹੈ ਉਸ ਧੁਰੋਂ ਲਿਖੇ ਰਿਲੇਸ਼ਨ ਨੂੰ ਸੰਬੰਧ ਨੂੰ ਰਿਸ਼ਤੇ ਨੂੰ ਬੜੇ ਪਿਆਰ ਦੇ ਨਾਲ ਹੰਡਾਈਏ ਬੜੇ ਪਿਆਰ ਦੇ ਨਾਲ ਮਾਣੀਏ ਤੁਹਾਡੇ ਨਾਲ ਕਿਤੇ ਗਲਤ ਵਾਪਰ ਗਿਆ ਸੀ ਤੁਹਾਡੇ ਨਾਲ ਕਿਸੇ ਨੇ ਵੱਧ ਸਲੂਕੀ ਕਰ ਦਿੱਤੀ ਸੀ ਉਹਦਾ ਬਦਲਾ ਹੁਣ ਆਪਣੇ ਬੱਚਿਆਂ ਕੋਲੋਂ ਨਾ ਲਓ ਜਾਂ ਆਪਣੇ ਇਹਨਾਂ ਨਵੇਂ ਬਣੇ ਰਿਸ਼ਤਿਆਂ ਤੋਂ ਨਾ ਲਓ
1: ਬੜੀ ਵੱਡੀ ਅਤੇ ਸਿਆਣੀ ਗੱਲ ਤੁਸੀਂ ਕਹੀ ਹੈ ਕਿ ਰੱਬ ਦੇ ਫੈਸਲਿਆਂ ਚ ਵੀ ਅੜਿੱਕੇ ਨਾ ਡਾਓ ਕਈ ਵਾਰੀ ਗੱਲ ਬੜੀ ਛੋਟੀ ਹੁੰਦੀ ਹੈ ਤੇ ਬਸ ਸਾਡੀ ਈਗੋ ਸਾਨੂੰ ਉਸ ਗੱਲ ਤੱਕ ਪਹੁੰਚਣ ਨਹੀਂ ਦਿੰਦੀ ਇੰਨਾ ਕੁ ਸੋਲਿਊਸ਼ਨ ਹੁੰਦਾ ਪਰ ਅਸੀਂ ਉੱਥੇ ਪਹੁੰਚ ਨਹੀਂ ਪਾਉਂਦੇ ਇਸ ਪ੍ਰੋਗਰਾਮ ਦੇ ਜ਼ਰੀਏ ਸਾਡੀ ਇਹੀ ਗੁਜ਼ਾਰਿਸ਼ ਹੈ ਕਿ ਅਸੀਂ ਇਹਨਾਂ ਮਤਭੇਦਾਂ ਨੂੰ ਦੂਰ ਕਰੀਏ ਜਿੰਨੀਆਂ ਗੱਲਾਂ ਮੈਮ ਨੇ ਡਿਟੇਲ ਦੇ ਵਿੱਚ ਅੱਜ ਕੀਤੀਆਂ ਪਤਾ ਸਾਨੂੰ ਸਾਰਿਆਂ ਨੂੰ ਭਾਵੇਂ ਹੋਵੇ ਪਰ ਕਦੇ ਅਹਿਸਾਸ ਨਹੀਂ ਹੁੰਦਾ ਤੁਸੀਂ ਇਸ ਇੰਟਰਵਿਊ ਤੇ ਜ਼ਰੂਰ ਗੌਰ ਕਰਨੀ ਹੈ ਤੇ ਥਿੰਦ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨਾ ਸੋਹਣਾ ਟੌਪਿਕ ਲੈ ਕੇ ਆਏ ਹੋ
0: ਥੈਂਕ ਯੂ ਵੈਰੀ ਮੱਚ ਬੇਟਾ ਗੱਲਾਂ ਕਾਫੀ ਸਾਰੀਆਂ ਹੋਈਆਂ ਨੇ ਕਈਆਂ ਨੂੰ ਚੰਗੀਆਂ ਵੀ ਲੱਗੀਆਂ ਹੋਣ ਕਈਆਂ ਨੂੰ ਨਾ ਵੀ ਚੰਗੀਆਂ ਲੱਗੀਆਂ ਹੋਣ ਪਰ ਫਿਰ ਵੀ ਗੌਰ ਜ਼ਰੂਰ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ
1: ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ ਅਗਲੀ ਵਾਰੀ ਫਿਰ ਇੱਕ ਬਹੁਤ ਖੂਬਸੂਰਤ ਟੌਪਿਕ ਤੇ ਬੜਾ ਖੂਬਸੂਰਤ ਗੈਸਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਸਵਲੀਨ ਕੌਰ ਜੱਸੜ ਨੂੰ ਦੇ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
1: ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟਾਟਹੁਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਜ਼ ਦਿੰਦੇ ਨੇ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟਾਟਹੁਰਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ
2: ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ, ਸੋ ਇਹਨਾਂ ਨੂੰ ਕਾਲ ਕਰ

0: ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
0: ਕੈਨੇਡਾ ਦੇ ਵਿੱਚ ਮਰਸਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸਡੀਜ਼ ਬੈਂਸ ਕੰਟਰੀ ਹਿਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ, ਪੰਜਾਬੀ ਹਿੰਦੀ।

0: ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 403-404-3500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਪੰਜਾਬ ਇੰਸ਼ੋਰੈਂਸ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ ਪੋਰਟਰੇਟਸ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039-47060 ਤੇ ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ ਜਿੱਥੇ ਤੁਸੀਂ ਨਾਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40 ਪਲੱਸ ਡਿਲੀਸ਼ੀਅਸ ਆਈਟਮਸ ਨਾਟ 14 ਇਟਸ 40 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7 24 ਘੰਟੇ ਖੁੱਲ੍ਹੇ ਹੁੰਦੇ ਨੇ ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ ਇਹਨਾਂ ਦਾ ਫੋਨ ਨੰਬਰ 403